ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਜਤ ਜਿਨ ਸਿੱਖ ਹੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣ।

0: ਸਿੱਧ ਸੁਆਲਿਓਂ ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਗਿਆ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਆਪੇ ਗੁਰ ਚੇਲਾ ਤੇਗ ਰਹਿਫਤਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਹਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸਾਹੇ ਸਹਿਨ ਗੁਰੂ ਗੋਬਿੰਦ ਸਿੰਘ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸਰਨ ਤੁਹਾਰੀਆਂ ਦੇਖੋ ਸਦਾ

ਸਤਿਗੁਰੂ ਮਹਾਰਾਜ ਦੁਬਾਰਾ ਰਿਪੀਟ ਕਰਕੇ ਸਮਝਾਉਂਦੇ ਆ ਤਾਂ ਕਿ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਏ। ਮਹਾਰਾਜ ਜੀ ਕਹਿੰਦੇ ਅੱਠੇ ਪਹਿਰ ਤੇ ਆਓਗੇ ਮਨ ਇੱਛੇੜਾ ਫਲ ਪਾਈਏ ਵਾਲੀ ਅਵਸਥਾ ਹੋਏਗੀ। ਮਨ ਦੀ ਇੱਛਾ ਦੇ ਨਾਲ ਨਾਲ ਜੰਮ ਦਾ ਜਿਹੜਾ ਡਰ ਹੈ ਉਹ ਵੀ ਮਿਟ ਜਾਏਗਾ। ਪਰ ਇਹ ਹੋਵੇ ਕਿੱਦਾਂ, ਅੱਠੇ ਪਹਿਰ ਤੇ ਆਉਣਾ ਕਿਵੇਂ ਹੋਏਗਾ, ਅਸੀਂ ਇਸ ਅਵਸਥਾ ਤੱਕ ਕਿਵੇਂ ਪਹੁੰਚਾਂਗੇ? ਤਾਂ ਸਾਹਿਬ ਕਹਿੰਦੇ ਗੋਬਿੰਦ ਗਾਇਆ ਸਾਧ ਸੰਗਾਇਆ ਸੰਗ ਆਇਆ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ। ਸਾਧ ਮਤਲਬ ਗੁਰੂ, ਸੰਗ ਮਤਲਬ ਸੰਗਤ, ਸੰਗ ਆਇਆ ਜਿਹੜਾ ਗੁਰੂ ਦੀ ਸੰਗਤ ਵਿੱਚ ਆਇਆ ਹੈ। ਸਤਸੰਗਤ ਦੀ ਮਹਿਮਾ ਹੈ ਨਾ, ਸਤਸੰਗਤ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਮਹਾਰਾਜ ਕਹਿੰਦੇ ਸਾਧ ਸੰਗਾਇਆ, ਜਿਹਨੇ ਸਤਸੰਗ ਵਿੱਚ ਆ ਕਰਕੇ ਗੋਬਿੰਦ ਗਾਇਆ, ਗੋਬਿੰਦ ਦੇ ਗੁਣ ਗਾਏ ਹਨ, ਭਈ ਪੂਰਨ ਆਸਾ, ਉਹਦੀ ਆਸ ਪੂਰੀ ਹੁੰਦੀ ਹੈ। ਅਸੀਂ ਵਾਹਿਗੁਰੂ ਜੀ ਨੂੰ ਧਿਆਉਣਾ, ਪਰਮੇਸ਼ਵਰ ਨੂੰ ਧਿਆਉਣਾ, ਅਸੀਂ ਆਸ ਵੀ ਉਹਦੇ 'ਤੇ ਰੱਖਣਾ, ਭਰੋਸਾ ਵੀ ਉਹਦੇ 'ਤੇ ਰੱਖਣਾ, ਬੰਦੇ 'ਤੇ ਨਹੀਂ, ਇਨਸਾਨ 'ਤੇ ਨਹੀਂ। ਕਿਉਂਕਿ ਮਨੁੱਖ ਕੀ ਟੇਕ, ਬਿਰਥੀ ਸਭ ਜਾਨ ਦੇਵਨ ਕਹੋ, ਇੱਕ ਹੈ ਭਗਵਾਨ। ਮਨੁੱਖ ਦੀ ਟੇਕ ਨਹੀਂ ਰੱਖਣੀ। ਜਿਹੜਾ ਸਾਨੂੰ ਦਾਤਾਂ ਦੇਣ ਵਾਲਾ ਹੈ ਉਹਦੇ 'ਤੇ ਆਸ ਰੱਖੋ, ਉਹਦੇ 'ਤੇ ਭਰੋਸਾ ਰੱਖੋ ਔਰ ਉਹਨੂੰ ਧਿਆਓ। ਪਰਮੇਸ਼ਵਰ ਦੇ ਨਾਮ ਨੂੰ ਧਿਆਓ, ਕਿਉਂਕਿ ਤੁਹਾਡੇ ਮਨ ਦੀ ਆਸ ਉਹਨੇ ਪੂਰੀ ਕਰਨੀ ਹੈ, ਬੰਦੇ ਨੇ ਥੋੜ੍ਹੀ ਕਰਨੀ ਹੈ। ਅਸੀਂ ਪਰਮੇਸ਼ਵਰ ਨੂੰ ਛੱਡ ਕੇ ਮਨੁੱਖ 'ਤੇ ਆਸ ਰੱਖ ਬੈਠਦੇ ਹਾਂ, ਇਸ ਲਈ ਨਿਰਾਸ਼ ਹੋ ਜਾਂਦੇ ਹਾਂ। ਸਾਡੀ ਨਿਰਾਸ਼ਤਾ ਦਾ ਕਾਰਨ ਕੀ ਹੈ? ਸਾਡੀ ਨਿਰਾਸ਼ਤਾ ਦਾ ਕਾਰਨ ਹੈ ਕਿ ਅਸੀਂ ਵਾਹਿਗੁਰੂ 'ਤੇ ਭਰੋਸਾ ਨਹੀਂ ਕਰਦੇ, ਅਸੀਂ ਇਨਸਾਨ 'ਤੇ ਭਰੋਸਾ ਕਰਦੇ ਹਾਂ, ਜਾਂ ਮੜੀਆਂ 'ਤੇ, ਜਾਂ ਕਬਰਾਂ 'ਤੇ, ਜਾਂ ਦੇਹਧਾਰੀਆਂ 'ਤੇ। ਇਸ ਲਈ ਨਿਰਾਸ਼ਤਾ ਪੱਲੇ ਪੈਂਦੀ ਹੈ। ਅੱਠੇ ਪਹਿਰ 'ਤੇ ਆਉਣਾ ਹੈ ਅਤੇ ਪਰਮੇਸ਼ਵਰ ਦੇ ਨਾਮ ਨੂੰ ਧਿਆਓ, ਸਤਸੰਗ ਕਰਕੇ ਉਹਦੇ ਨਾਲ ਭਈ ਪੂਰਨ ਆਸਾ, ਜੋ ਮਨ ਦੀ ਆਸ ਹੈ ਮਹਾਰਾਜ ਜੀ ਕਹਿੰਦੇ ਪੂਰੀ ਹੁੰਦੀ ਹੈ। ਇੱਕ ਆਸ ਛੱਡੋ, ਜਿੰਨੀਆਂ ਵੀ ਆਸਾਂ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਆਪਣੇ ਆਪਣੇ ਮਨ ਨੂੰ ਸਮਝਾਓ ਵੀ ਮਨਾ ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਪਰ ਤੂੰ ਉਹਨੂੰ ਧਿਆ ਜਿਹੜਾ ਤੇਰੇ ਮਨ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਹੈ, ਜਿਹੜਾ ਬਿੱਧ ਬਣਾਉਣ ਵਾਲਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ

ਆਵੇਂਗਾ, ਚੰਗਾ ਲੱਗੇਗਾ, ਬੜੇ ਧਿਆਨ ਨਾਲ ਸੁਣਨਾ। ਜੇ ਅਸੀਂ ਚਾਹੁੰਦੇ ਹਾਂ ਮੇਰੀ ਆਸ ਪੂਰੀ ਹੋਵੇ, ਮੇਰੀ ਇੱਛਾ ਪੂਰੀ ਹੋਵੇ, ਤੇ ਮੈਂ ਉਹਨੂੰ ਚੰਗਾ ਵੀ ਤੇ ਲੱਗਣਾ ਚਾਹੀਦਾ, ਮੈਂ ਉਹਨੂੰ ਪਿਆਰਾ ਵੀ ਤੇ ਲੱਗਣਾ ਚਾਹੀਦਾ। ਇਸ ਲਈ ਮਹਾਰਾਜ ਕਹਿੰਦੇ ਪਹਿਲਾਂ ਕੀ ਕਰ, ਤਜ। ਤਜ ਦਾ ਅਰਥ ਕੀ ਹੁੰਦਾ? ਛੱਡ ਦੇ। ਤਜ ਮਤਲਬ ਛੱਡ ਦੇ। ਕੀ ਛੱਡਣਾ? ਮਾਨ, ਮੋਹ, ਵਿਕਾਰ ਸਗਲੇ। ਇਹ ਜਿਹੜਾ ਅੰਦਰ ਤੂੰ ਮਾਨ ਭਰ ਕੇ ਬੈਠਾ, ਮੈਂ ਦਾ ਹੰਕਾਰ ਭਰ ਕੇ ਬੈਠਾ ਹੋਇਆ, ਜਿਹੜਾ ਮੋਹ ਪਾਲ ਕੇ ਬੈਠਾ, ਇਤ ਆਦਿਕ ਜਿਹੜੇ ਵਿਕਾਰ ਤੈਨੂੰ ਚਿੰਬੜੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨੂੰ ਛੱਡ ਦੇ। ਪ੍ਰਭ ਕਹਿ ਮਨ ਭਾਈਐ, ਤਾਂ ਤੂੰ ਪ੍ਰਭੂ ਦੇ ਮਨ ਨੂੰ ਭਾ ਜਾਏਗਾ। ਉਹਦੇ ਮਹਾਰਾਜ ਕਹਿੰਦੇ ਜਿਹੜੇ ਰੰਗ ਵਿੱਚ ਤੂੰ ਰੰਗਿਆ, ਇੱਦਾਂ ਤੇ ਪਿਆਰੇ ਨੂੰ ਤੂੰ ਚੰਗਾ ਹੀ ਨਹੀਂ ਲੱਗਣਾ, ਤੇਰੀ ਆਸ ਕਿੱਦਾਂ ਪੂਰੀ ਹੋਏਗੀ? ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿਜੈ ਜਾਏ। ਮਹਾਰਾਜ ਕਹਿੰਦੇ ਛੱਡ ਦੇ ਇਹ ਮਾਣ ਮੋਹ ਵਿਕਾਰ, ਫਿਰ ਤੂੰ ਉਸ ਪਿਆਰੇ ਨੂੰ ਭਾ ਜਾਏਗਾ, ਉਹਦੇ ਮਨ ਨੂੰ ਚੰਗਾ ਲੱਗੇਗਾ। ਤੇ ਜਦੋਂ ਪਿਆਰੇ ਨੂੰ ਭਾ ਜਾਏਗਾ, ਭਈ ਪੂਰਨ ਆਸਾ, ਇਹ ਤੇਰੀ ਆਸ ਪੂਰੀ ਹੋ ਜਾਏਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝ

ਗੁਰੂ ਮਹਾਰਾਜ ਜੀ ਬੇਨਤੀ ਕਰ ਰਹੇ ਆ, ਨਾਨਕ ਤੋਂ ਭਾਵ ਗੁਰੂ ਅਰਜਨ ਦੇਵ ਜੀ ਬਿਨਵੰਤ ਬੇਨਤੀ। ਹੁਣ ਸਤਿਗੁਰੂ ਜੀ ਨੂੰ ਬੇਨਤੀ ਕਰਨ ਦੀ ਕੀ ਲੋੜ ਹੈ? ਜੇ ਬੇਨਤੀ ਕਰ ਰਹੇ ਆ ਤਾਂ ਸਾਡੇ ਭਲੇ ਵਾਸਤੇ ਕਰ ਰਹੇ ਨੇ, ਸਾਡੇ ਕਲਿਆਣਤਾ ਵਾਸਤੇ। ਮਹਾਰਾਜ ਕਹਿੰਦੇ ਐਵੇਂ ਦਰ ਬਾ ਦਰ ਭਟਕਦੇ ਨਾ ਫਿਰੋ, ਇੱਕ ਕੇਵਲ ਆਸ ਉਸ ਮਾਲਕ 'ਤੇ ਰੱਖ, ਭਰੋਸਾ ਰੱਖ ਕੇ ਦਿਨ ਰਾਤ ਉਹਦੇ ਨਾਮ ਨੂੰ ਤੇ ਆਓ, ਉਹਦੇ ਨਾਮ ਦੀ ਕਮਾਈ ਕਰੋ। ਜਦੋਂ ਦਿਨ ਰਾਤ ਤੁਸੀਂ ਉਹਦੇ ਨਾਮ ਨੂੰ ਧਿਆਵੋਂਗੇ, ਉਹ ਫਿਰ ਆਪੇ ਹੀ ਤੁਹਾਡੇ ਮਨ ਦੀ ਇੱਛਾ ਨੂੰ ਫਲ ਲਾਏਗਾ। ਸਤਿਗੁਰੂ ਮਹਾਰਾਜ ਜੀ ਬੇਨਤੀ ਕਰ ਸਮਝਾਉਂਦੇ ਆ, ਬਿਨਵੰਤ ਨਾਨਕ ਦਿਨ ਸਰੈਣੀ, ਦਿਨ ਤੇ ਰਾਤ ਸਦਾ ਹਰ ਹਰ ਧਿਆਈ ਹੈ, ਹਰ ਵੇਲੇ ਹਰ ਸਮੇਂ। ਦਿਨ ਹੋਵੇ ਰਾਤ ਹੋਵੇ, ਦੁੱਖ ਹੋਵੇ ਸੁੱਖ ਹੋਵੇ, ਖੁਸ਼ੀ ਹੋਵੇ ਗਮ ਹੋਵੇ, ਵਾਧਾ ਹੋਵੇ ਘਾਟਾ, ਹਰ ਵੇਲੇ ਤੂੰ ਪਰਮੇਸ਼ਵਰ ਨੂੰ ਧਿਆਉਣਾ, ਉਹਦੇ ਨਾਮ ਨੂੰ ਧਿਆਉਣਾ, ਕਿਉਂਕਿ ਬਖਸ਼ਿਸ਼ਾਂ ਉਹਦੇ ਹੱਥ ਵਿੱਚ ਨੇ, ਬੰਦੇ ਦੇ ਹੱਥ ਨਹੀਂ। ਬੰਦੇ ਨੂੰ ਭੁਲੇਖਾ ਪੈ ਜਾਂਦਾ ਕਿ ਸਭ ਕੁਝ ਮੇਰੇ ਹੱਥ ਹੈ, ਜਦਕਿ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ, ਦਾਤਾ ਤਾਂ ਉਹ ਹੈ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ। ਮਹਾਰਾਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਇੱਕ ਭਿਖਾਰੀ ਦੂਜੇ ਭਿਖਾਰੀ ਕੋਲੋਂ ਮੰਗਦਾ, ਜਦਕਿ ਦਾਤਾ ਤੇ ਇੱਕ ਪਰਮੇਸ਼ਵਰ ਹੈ, ਜਗਤ ਤੇ ਭਿਖਾਰੀ ਹੈ, ਮੰਗਤਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਵਾਸਤੇ ਦਿਨ ਸਰੈਣੀ, ਦਿਨ ਰਾਤ ਸਦਾ, ਸਦਾ ਮਤਲਬ ਹਰ ਸਮੇਂ, ਹਰ ਟਾਈਮ ਤੂੰ ਹਰ ਹਰ ਧਿਆਈਐ, ਹਰੀ ਨੂੰ ਹੀ ਧਿਆਉਣਾ। ਇੱਕ ਓਅੰਕਾਰ ਨੂੰ ਸਮਝ ਕੇ ਤੂੰ ਇੱਕ ਦੇ ਹੀ ਗੁਣ ਗਾਉਣੇ ਆ, ਉਹਦੇ ਨਾਮ ਨੂੰ ਹੀ ਧਿਆਉਣਾ ਹੈ, ਫਿਰ ਮਨ ਇੱਛੜਾ ਫਲ ਪਾਈਐ ਰਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝ

ਦਰ ਤੇ ਇਹਦੇ ਦੋ ਅਰਥ ਹੋ ਸਕਦੇ ਆ, ਇੱਕ ਜੇ ਪਰਮੇਸ਼ਵਰ ਨਾਲ ਜੋੜੀਏ ਔਰ ਇੱਕ ਅਸੀਂ ਆਪਣੇ ਨਾਲ ਇਹਦਾ ਅਰਥ ਜੋੜੀਏ। ਪਰਮੇਸ਼ਵਰ ਵਾਹਿਗੁਰੂ ਦੇ ਦਰ ਤੇ ਕੀ ਹੈ, ਸਦਾ ਆਨੰਦ ਹੈ, ਖੁਸ਼ੀਆਂ ਨੇ, ਖੇੜਾ ਹੈ। ਉਹਦੇ ਦਰ ਉੱਤੇ ਸਦਾ ਹੀ ਇੱਕ ਰਸ ਜਿਹੜਾ ਅੰਨ ਹੱਥ, ਇੱਕ ਰਸ ਨਾਮ ਦਾ ਰਸ, ਉਹਦੇ ਜਿਹੜੇ ਵਾਜੇ ਨੇ ਉਹ ਵੱਜ ਰਹੇ ਨੇ।

0: ਕਿਹਨਾਂ ਦੇ, ਜਿਨ੍ਹਾਂ ਨੇ ਸਿਮਰ ਸਿਮਰ ਸਿਮਰ ਕੇ ਅੰਦਰ ਆਨੰਦ ਦੀ ਅਵਸਥਾ ਬਣਾ ਲਈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਉਹਨਾਂ ਦੇ ਅੰਦਰ ਫਿਰ ਅਨਹਦ ਨਾਦ ਜਿਹੜਾ ਉਹ ਚੱਲਦਾ, ਕਿਉਂਕਿ ਅੰਦਰ ਇੱਕ ਰਸ ਹੁੰਦਾ ਨਾਮ ਦਾ ਬਣ ਗਿਆ। ਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਉਹਨਾਂ ਦੇ ਹਿਰਦੇ ਰੂਪੀ ਦਰ 'ਤੇ ਆਤਮਕ ਆਨੰਦ ਬਣ ਜਾਂਦਾ, ਔਰ ਉਸ ਆਤਮਕ ਆਨੰਦ ਵਿੱਚ ਸ਼ਬਦ ਦੀਆਂ ਧੁਨੀਆਂ ਉਹਨਾਂ ਅੰਦਰ ਚੱਲਦੀਆਂ ਹਨ।
1: ਘਟ ਘਟ ਹਰ ਗੋਬਿੰਦ ਗਾਜੇ ਰਾਮ,
0: ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇਕੱਲਾ ਮੇਰੇ ਹੀ ਨਹੀਂ, ਹਰ ਘਟ ਦੇ ਵਿੱਚ ਸਵੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਸਾਰਿਆਂ ਦੇ ਹਿਰਦੇ ਵਿੱਚ ਉਹ ਰਾਮ ਪਰਮੇਸ਼ਵਰ ਰਮਿਆ ਹੋਇਆ, ਪਰਮੇਸ਼ਵਰ ਜਿਹੜਾ ਉਹ ਬੋਲਦਾ, ਉਹ ਗੱਜਦਾ। ਪਰ ਬੰਦੇ ਨੂੰ ਭੁਲੇਖਾ ਇਹ ਪੈ ਜਾਂਦਾ ਵੀ ਮੈਂ ਬੋਲਦਾ, ਮੈਂ ਗੱਜਦਾ, ਇਹ ਮੈਂ ਹੀ ਤਾਂ ਸਾਨੂੰ ਲੈ ਕੇ ਬੈਠ ਜਾਂਦੀ ਹੈ ਨਾ, ਮੈਂ ਹੀ ਜਿਹੜੀ ਆ ਉਹ ਸਾਨੂੰ ਮਾਰਦੀ ਹੈ। ਅਸੀਂ ਜਿਨ੍ਹਾਂ ਨੂੰ ਇਹ ਗੱਲ ਸਮਝ ਆਈ ਉਹਨਾਂ ਕਿਹਾ ਹਾਂ ਆਪੋ ਬੋਲ ਨਾ ਜਾਣਦਾ, ਅਸੀਂ ਨਹੀਂ ਬੋਲਦੇ, ਉਹ ਬੁਲਾ ਰਿਹਾ। ਪਰ ਜਿਹਦੇ ਅੰਦਰ ਮਾਣ ਹੰਕਾਰ ਹੈ ਉਹ ਕਹਿੰਦਾ ਮੈਂ ਬੋਲਦਾ, ਰੱਬ ਕੌਣ ਹੁੰਦਾ, ਮੈਂ ਬੋਲਦਾ, ਉਹਦੇ ਅੰਦਰ ਮੈਂ ਬੋਲਦੀ ਹੈ। ਅਤੇ ਜਿਹੜੇ ਕਹਿੰਦੇ ਮੈਂ ਬੋਲਦਾ ਉਹ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੋਏ, ਜਿਹੜੇ ਕਹਿੰਦੇ ਵਾਹਿਗੁਰੂ ਤੁਸੀਂ ਬੋਲਦੇ ਬੁਲਾਉਂਦੇ ਹੋ ਉਹ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨੇ। ਸਾਹਿਬ ਕਹਿੰਦੇ ਘੱਟ ਘੱਟ ਹਰ ਇੱਕ ਹਿਰਦੇ ਦੇ ਵਿੱਚ ਹਰ ਗੋਬਿੰਦ ਗਾਜੇ ਰਾਮ, ਉਹੀ ਗੱਜ ਰਿਹਾ ਹੈ ਜੋ ਸਭਨਾਂ ਦੀ ਸੰਭਾਲ, ਗੋਬਿੰਦ ਦਾ ਇੱਥੇ ਅਰਥ ਸੰਭਾਲ, ਜੋ ਸਾਰਿਆਂ ਦੀ ਸੰਭਾਲ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ।

0: ਹੋਰ ਥੋੜ੍ਹਾ ਜਿਹਾ ਸਮਝ ਲਿਓ। ਦਰ ਵਾਜੈ ਅਨਹਤ ਵਾਜੇ ਰਾਮ, ਜਿਹਦੇ ਅੰਦਰ ਉਹ ਆਤਮਕ ਆਨੰਦ ਬਣ ਗਿਆ, ਦਿਨ ਰਾਤ ਗਾਉਂਦਿਆਂ ਗਾਉਂਦਿਆਂ ਰਸ ਬਣ ਗਿਆ, ਉਹਦੇ ਅੰਦਰ ਫਿਰ ਸ਼ਬਦ ਦੀਆਂ ਧੁਨੀਆਂ ਚੱਲਦੀਆਂ ਨੇ। ਜਿਹਦੇ ਅੰਦਰ ਸ਼ਬਦ ਦੀਆਂ ਧੁਨੀਆਂ ਚੱਲਦੀਆਂ ਉਹ ਫਿਰ ਗਾ ਕੇ ਕਹਿੰਦਾ ਹੈ, ਕਹਿੰਦੇ ਨੇ ਘੱਟ ਘੱਟ ਹਰ ਗੋਬਿੰਦ ਗਾਜੇ ਰਾਮ। ਉਹ ਸਭਨਾਂ ਦੇ ਹਿਰਦਿਆਂ ਵਿੱਚ ਬੋਲ ਰਿਹਾ, ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਉੱਚਾ। ਉਹ ਸਭਨਾਂ ਵਿੱਚ ਵਰਤ ਵੀ ਰਿਹਾ, ਸਭਨਾਂ ਦੇ ਵਿੱਚ ਸਮਾਇਆ ਵੀ ਹੈ, ਸਭਨਾਂ ਵਿੱਚ ਬੋਲ ਵੀ ਰਿਹਾ। ਉਹ ਕੌਣ ਹੈ? ਅਗਮ, ਜਿਹੜਾ ਅਗਾਂਹਾਂ ਤੋਂ ਵੀ ਅਗਾਂਹ, ਜਿਹਦਾ ਅੰਤ ਕੋਈ ਨਹੀਂ, ਅਗੋਚਰ, ਜਿੱਥੇ ਤੱਕ ਸਾਡੇ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ, ਅਸੀਂ ਆਪਣੇ ਗਿਆਨ ਨਾਲ ਉਹਦੇ ਤੱਕ ਨਹੀਂ ਪਹੁੰਚ ਸਕਦੇ ਹਾਂ। ਉੱਚਾ, ਉਹ ਉੱਚੇ ਤੋਂ ਵੀ ਉੱਚਾ ਹੈ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ। ਵਾਹਿਗੁਰੂ ਜੀ, ਉੱਚੇ ਤੋਂ ਵੀ ਉੱਚਾ, ਇੰਨਾ ਉੱਚਾ ਕਿ ਉਹਦੇ ਬਰਾਬਰ ਕੋਈ ਪਹੁੰਚ ਹੀ ਨਹੀਂ ਸਕਦਾ, ਉਹ ਇੰਨਾ ਵੱਡਾ ਇੰਨਾ ਉੱਚਾ ਹੈ। ਪਰ ਪਤਾ ਕਿਹਨੂੰ ਲੱਗਾ? ਦਰ ਵਾਜੈ ਅਨਹਤ ਵਾਜੇ ਰਾਮ। ਇਹ ਗੱਲ ਕਿਹਨੂੰ ਪਤਾ ਲੱਗੀ? ਜਿਹਨੇ ਦਿਨ ਰਾਤ ਦਿਨ ਸਰੈਣੀ ਸਦਾ ਹਰ ਹਰ ਧਿਆਈ ਹੈ, ਜਿਹਨੇ ਆਹ ਕਮਾਈ ਕੀਤੀ ਹੈ, ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਨੇ ਤਜ ਮਾਨ ਮੋਹ ਵਿਕਾਰ ਸਗਲੇ, ਰੋਜ਼ ਪੜ੍ਹਦੇ ਹੀ ਆਪਾਂ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਨੇ ਘਾਲਣਾ ਘਾਲੀ, ਆ ਫਲ ਤੱਕ ਪਹੁੰਚ ਗਏ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦਾ ਆਹ ਜਿਹੜੇ ਤਜ ਮਾਨ ਮੋਹ ਵਿਕਾਰ ਸਗਲੇ, ਮੋਹ ਮਾਇਆ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ। ਉਹਨਾਂ ਨੂੰ ਇਹ ਗੱਲ ਜਿਹੜੀ ਹੈ ਫਿਰ ਸਮਝ ਦੇ ਵਿੱਚ ਆਉਂਦੀ ਹੈ ਕਿ ਉਹ ਅਗੰਮ ਹੈ, ਅਗੋਚਰ ਹੈ, ਉੱਚੇ ਤੋਂ ਵੀ ਉੱਚਾ ਹੈ, ਔਰ ਹਰ ਇੱਕ ਦੇ ਅੰਦਰ ਵਿਰਾਜ ਵੀ ਰਿਹਾ, ਹਰ ਇੱਕ ਦੇ ਅੰਦਰ ਉਹ ਵਰਤ ਵੀ ਰਿਹਾ ਹੈ।
1: ਗੁਣ ਬੇਅੰਤ ਕਿਸ ਕਹਨ ਨਾ ਜਾਈ ਕੋਈ ਨਾ।

ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ, ਗੁਣ ਤੇਰੇ ਗੁਣ ਬੇਅੰਤ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ, ਸਾਕੋਂ ਤੂੰ ਠਾਕੁਰ ਊਚ ਭਗਵਾਨਾ। ਬੇਅੰਤ ਗੁਣ ਨੇ, ਕਿਛ ਕਹਿਣ ਨਾ ਜਾਈ, ਕੋਈ ਕਹਿ ਨਹੀਂ ਸਕਦਾ, ਕੋਈ ਨਾ ਸਕੈ ਪਹੁੰਚਾ, ਉੱਥੇ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ ਆਪਣੇ ਤਲ 'ਤੇ ਆਪਣੀ ਮਤ ਨਾਲ, ਨਾ ਕੋਈ ਉੱਥੇ ਤੱਕ ਪਹੁੰਚ ਸਕਦਾ ਜਿੱਥੇ ਉਹ ਕਹੇ ਕਿ ਮੈਂ ਉਹਦੇ ਗੁਣ ਦਾ ਅੰਤ ਪਾ ਲਿਆ, ਜਿਹੜੇ ਉਹਦੇ ਗੁਣ ਨੇ ਉਹਦਾ ਅੰਤ ਪਾ ਲਿਆ। ਨਹੀਂ, ਨਾ ਹੀ ਕੋਈ ਬਿਆਨ ਕਰ ਸਕਦਾ, ਸਿਰਫ ਅਸੀਂ ਉਹਦੇ ਗੁਣ ਗਾ ਗਾ ਕੇ ਉਹਦੇ ਤੱਕ ਪਹੁੰਚ ਕਰਨੀ ਹੈ, ਅਸੀਂ ਉਹਦਾ ਅੰਤ ਨਹੀਂ ਪਾਉਣਾ, ਨਾ ਪਾ ਸਕਦੇ ਹਾਂ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼, ਅਸੀਂ ਗੁਣ ਕਿਉਂ ਗਾਉਣੇ ਆ, ਤਾਂ ਕਿ ਸਾਨੂੰ ਪਤਾ ਲੱਗੇ ਉਸ ਮਾਲਕ ਨੇ ਸਾਨੂੰ ਜਿਹੜੀਆਂ ਦਾਤਾਂ ਦਿੱਤੀਆਂ ਨੇ ਉਹ ਕਿੰਨੀਆਂ ਵਡਮੁੱਲੀਆਂ ਨੇ, ਅਮੋਲਕ ਨੇ। ਤਾਂ ਮਹਾਰਾਜ ਕਹਿੰਦੇ ਉਹਦੇ ਵਾਹਿਗੁਰੂ ਜੀ ਦੇ ਬੇਅੰਤ ਗੁਣ ਨੇ ਜਿੱਥੇ ਤੱਕ ਪਹੁੰਚ ਨਹੀਂ ਹੋ ਸਕਦੀ ਔਰ ਨਾ ਹੀ ਉਹਨੂੰ ਕੋਈ ਬਿਆਨ ਕਰ ਸਕਦਾ ਹੈ।

ਆਪ ਹੀ ਪਾਲਣਾ ਕਰਨ ਵਾਲਾ ਹੈ, ਆਪ ਹੀ ਜੀਆਂ ਜਨਤਾ ਨੂੰ ਸਾਜਣ ਵਾਲਾ ਹੈ। ਸਾਨੂੰ ਕਿਹਨੇ ਸਾਜਿਆ? ਪਰਮੇਸ਼ਵਰ ਨੇ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਔਰ ਉਹ ਪਾਲਣਾ ਕੌਣ ਕਰ ਰਿਹਾ? ਸਾਡੀ ਪਾਲਣਾ ਵੀ ਉਹੀ ਕਰ ਰਿਹਾ, ਕਿਉਂਕਿ ਸਾਡੀ ਜ਼ਿੰਦਗੀ ਦੀ ਡੋਰ ਉਹਦੇ ਹੱਥ ਹੈ। ਉਹਨੇ ਸਾਨੂੰ ਰਿਜ਼ਕ ਦੇਣਾ, ਉਹਨੇ ਹੀ ਸਾਨੂੰ ਪਾਲਣਾ ਹੈ, ਉਹਨੇ ਸਾਨੂੰ ਸੰਭਾਲਣਾ ਹੈ। ਅਸੀਂ ਉਦੋਂ ਡੋਲਦੇ ਹਾਂ ਜਦੋਂ ਸਾਡਾ ਭਰੋਸਾ ਉਹਦੇ ਤੋਂ ਉੱਠ ਜਾਂਦਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਹੋ ਹਮ ਬਾਰਿਕ ਤੁਮਰੇ ਧਾਰੇ। ਉਹ ਪਾਲਣਹਾਰ ਹੈ, ਉਹ ਹਰ ਇੱਕ ਨੂੰ ਪਾਲ ਰਿਹਾ ਹੈ। ਪੱਥਰ ਦੇ ਵਿੱਚ ਕੀੜੇ ਨੂੰ ਪਾਲ ਰਿਹਾ ਹੈ, ਪਾਣੀ ਵਿੱਚ ਜੀਆਂ ਨੂੰ ਪਾਲ ਰਿਹਾ ਹੈ, ਮਿੱਟੀ ਵਿੱਚ ਰਹਿਣ ਵਾਲਿਆਂ ਨੂੰ ਪਾਲ ਰਿਹਾ ਹੈ। ਜਦੋਂ ਕੁੱਖ ਦੇ ਵਿੱਚ ਜੀ ਆਉਂਦਾ, ਉੱਥੇ ਦੀ ਉਹਦੀ ਉਹ ਪਾਲਣਾ ਉਹ ਕਰਦਾ। ਜਿੰਨੇ ਜੀਆ ਜੰਤ ਉਹਨੇ ਪੈਦਾ ਕੀਤੇ ਨੇ, ਜੱਜੇ ਨੂੰ ਬਿਹਾਰੀ ਅਤੇ ਨਾਲ ਐੜਾ, ਬਹੁਤ ਵਚਨ, ਬਹੁ ਵਚਨ ਹੈ। ਕਹਿੰਦੇ ਜਿੰਨੇ ਵੀ ਜੀਆ ਜੰਤ ਨੇ ਸਾਰਿਆਂ ਦੀ ਸਾਜਣਾ ਇੱਕੋ ਨੇ ਕੀਤੀ ਹੈ, ਅਤੇ ਸਾਰਿਆਂ ਨੂੰ ਪਾਲਣ ਵਾਲਾ ਵੀ ਇੱਕ ਅਕਾਲ ਪੁਰਖ ਪਰਮੇਸ਼ਵਰ ਹੈ। ਉਹਨੇ ਹੀ ਪਾਲਣਾ, ਉਹਨੇ ਹੀ ਸੰਭਾਲਣਾ। ਗੁਰੂ ਮਹਾਰਾਜ ਜੀ ਸਮਝ

0: धर्मज है अनहद वजे।
1: अज चवर तखत दे मालक, दो जहाना दे मालक, निरंकार दा रूप, गुरु महाराज जी दा स्वरूप, धन गुरु ग्रंथ साहिब महाराज पातशाह जी दा पहला प्रकाश पुरब है। ये जड़ी बाणी है ये संसारक बाणी नहीं है, इनू दुनियावी बाणी नहीं आप कह सकते। तुरकी बाणी आई तिन सगली चिंत मिटाई, इनू तुरकी बाणी क्या है। जैसी मैं आवै खसम की बाणी, इनू खसम की बाणी क्या है। वह वह बाणी निरंकार है तिस जेवड़ अवर ना कोई, इनू निरंकार की बाणी क्या है। जे फिर भी बंदे नू समझ ना आवे धुर की बाणी, खसम की बाणी, निरंकार की बाणी, सतगुर की बाणी, सत सत कर जानहो गुर सिखो हर करता आप मूहों कढ़ाई। एक एक अखर करते ने पैंती महापुरखां दे कोलों आप कढ़वाए ने। कोई नहीं दावा करता कि मेरे बोल ने मैं बोले ने, कोई नहीं आखदा। उस करते ने आप मूहों कढ़वाए ने, बुलवाए ने। यह रब्बी बाणी गुरु नानक साहब जी तो जे पहला दा समा देखिए ते ये बारहवीं सदी ते तेरहवीं सदी दे विच भी बाणी दा उतारा हो चुका है। तुसी आखोगे किवें कबीर साहब जी कदों होए ने, जिहड़े 15 भगतां दी आपां बाणी पढ़दे हां उह पहलां बाणी उचारण कर चुके ने, उहनां दी बाणी पहलां मौजूद है। पर उह समाज दे विच उजागर नहीं होई, उह इक थां ते सीमित रह गई, वह दुनिया के कोने कोने तक पहुँच नहीं सकी। जदों गुरु नानक साहब एक बाबा अकाल रूप दूजा रबाबी मरदाना महाराज जी जदों भ्रमण करते हैं संसार का, इन इलाकों विच जदों महाराज विचरते हैं तो यह भगत बाणी महाराज नूं मिलती है। यह भगत बाणी जिहड़ी है सतगुरु महाराज ने एक पोथी जिहड़ी है वह तैयार कर ली। जिन्नी भी भगत बाणी सी वह खजाना गुरु नानक साहब कोल है भगत बाणी का, जिन्हों भगत माल भी कहा गया। फिर जिहड़ी गुरु नानक साहब जी बाणी उचारण करदे आ वख वख थावां ते इलाकियां विच, क्योंकि बाबे तारे चार चक चारे दिशावां च महाराज गए आ, वह जिन्नी बाणी है नाल नाल उहदी लिखवाई होई। वह फिर गुरु महाराज जदों करतारपुर साहब आउंदे आ बाणी दी एकत्रता जिहड़ी आ गुरु नानक साहब जी दी बाणी, वह फिर पोथी एक गुरबाणी दी तैयार। और जपजी साहब दी बणतर भी इत्थे महाराज ने आके बनाई है, क्योंकि कोई पौड़ी किते उचारण कीती है, कोई पौड़ी किते उचारण कीती है। ये फिर इहदी तरतीब जिहड़ी बनाई है, अज आपां जिहड़ो जपजी साहब दा पाठ करदे हां, ये फिर करतारपुर साहब महाराज जी ने रह करके ये बाणी जिहड़ी है वो एक पोथी तैयार कीती। और ये पोथी भी कोई आम नहीं सी, पोथी परमेश्वर का था। भगत बाणी भी गुरु नानक साहब कोल है ते गुरु नानक साहब जी दी बाणी 19 रागां दे विच उचारण कीती होई जिहड़ी बाणी है वह भी गुरु नानक साहब कोल है। जदों भाई लहणा जी नूं गुरु ते ध्यान रखियो गुरु नानक साहब तों जे एक गुरु साहब अगे चलते हैं तो नाल नाल धन बाबा बुढ़ा साहब जी भी चलते हैं, आपां नाल उन्हां नूं भी लैके चलना है, क्योंकि अज केवल गुरु ग्रंथ साहब जी का प्रकाश नहीं, अज एक ग्रंथी की चोण भी की गई है। अज बहुत वड्डा एक रुतबा जिहड़ा धन बाबा बुढ़ा साहब जी नूं दिता गया है, क्योंकि वह नाल नाल चल रहे हैं। ਜਦੋਂ ਬਾਣੀ ਦੀਆਂ ਪੋਥੀਆਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਾ ਕੇ ਆਪ ਗੁਰੂ ਨਾਨਕ ਸਾਹਿਬ ਜੀ ਸਮਾ ਗਏ ਨੇ, ਜਦੋਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਉਸ ਵੇਲੇ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਾਲੀ ਪੋਥੀ ਤੇ ਭਗਤ ਬਾਣੀ ਵਾਲੀ ਜਿਹੜੀ ਭਗਤਾਂ ਦੀ ਬਾਣੀ ਵਾਲੀ ਪੋਥੀ ਹੈ ਉਹ ਖਜ਼ਾਨਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਦਿੱਤਾ। ਫਿਰ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਖਡੂਰ ਸਾਹਿਬ ਰਹਿ ਕੇ ਸਲੋਕ ਉਚਾਰਨ ਕਰਦੇ, ਸਲੋਕ ਉਹ ਨੇ ਜਿਹੜੇ ਰਾਗ ਦੇ ਵਿੱਚ ਨਹੀਂ ਆਉਂਦੇ, 63 ਸਲੋਕ ਮਹਾਰਾਜ ਜੀ ਨੇ ਉਚਾਰਨ ਕੀਤੇ ਹੈ। ਫਿਰ ਉਹ ਜਿਹੜੀ ਗੁਰੂ ਸਾਹਿਬ ਜੀ ਦੇ ਸਲੋਕਾਂ ਵਾਲੀ ਪੋਥੀ ਹੈ, ਜਦੋਂ ਸਮਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਉਂਦਾ ਹੈ, ਫਿਰ ਉਹ ਭਗਤ ਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਹੈ, ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਦੇਣ ਲੱਗਿਆਂ ਇਹ ਖਜ਼ਾਨਾ ਵੀ ਉਹਨਾਂ ਦੀ ਝੋਲੀ ਵਿੱਚ ਪਾਇਆ ਹੈ ਅਤੇ ਨਾਲ ਨਾਲ ਬਾਬਾ ਬੁੱਢਾ ਜੀ ਚੱਲ ਰਹੇ ਨੇ, ਕਿਉਂਕਿ ਜਦੋਂ ਗੁਰਤਾ ਗੱਦੀ ਦੀ ਰਸਮ ਆਉਂਦੀ ਹੈ ਅਤੇ ਵਿੱਚ ਅੱਗੇ ਹੋ ਕੇ ਰੋਲ ਬਾਬਾ ਬੁੱਢਾ ਜੀ ਜਿਹੜੇ ਨੇ ਉਹ ਨਿਭਾਉਂਦੇ ਆ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ 17 ਰਾਗਾਂ ਦੇ ਵਿੱਚ ਉਚਾਰਨ ਕੀਤੀ, ਉਹ ਬਾਣੀ ਜਿਹੜੀ ਮਹਾਰਾਜ ਨੇ 71 ਕੀਤੀ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਮਹਾਰਾਜ ਜੀ ਨੇ ਗੱਲ ਕਲੀਅਰ ਕਰ ਦਿੱਤੀ, ਅੱਗੇ ਜਾ ਕੇ ਔਖਾ ਨਾ ਹੋਣਾ ਪਵੇ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇਹ ਨਖੇੜ ਕਰਤਾ ਨਾ ਗੁਰੂ ਅਮਰਦਾਸ ਮਹਾਰਾਜ ਨੇ, ਕਿਉਂਕਿ ਉਦੋਂ ਇਹ ਜਿਹੜੀ ਕੱਚੀ ਬਾਣੀ ਦਾ ਰੌਲਾ ਪੈ ਰਿਹਾ ਸੀ ਇਹ ਬਾਹਰੋਂ ਸੀ, ਬਾਹਰੋਂ ਪੈਂਦਾ ਸੀ, ਬਾਹਰੋਂ ਭੁਲੇਖੇ ਪੈਣ ਲੱਗ ਪਏ। ਮਹਾਰਾਜ ਨੇ ਕਿਹਾ ਗੁਰੂ ਕੇ ਸਿੱਖਾ ਤੂੰ ਇੰਨਾ ਤਕੜਾ ਹੋ ਜਾ ਗੁਰਬਾਣੀ ਦਾ ਅਭਿਆਸ ਕਰ ਕਿ ਤੇਰਾ ਧਿਆਨ ਕੱਚੀ ਬਾਣੀ ਵੱਲ ਜਾਏ ਹੀ ਨਾ। ਫਿਰ ਜਦੋਂ ਇਹ ਬਾਣੀ ਦਾ ਖਜ਼ਾਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਔਰ ਕਮਾਲ ਦੀ ਗੱਲ, ਗੁਰੂ ਮਹਾਰਾਜ ਜੀ ਕਿਸੇ ਸਕੂਲ ਨਹੀਂ ਗਏ, ਕਿਸੇ ਵਿਦਿਆਲੇ 'ਚ ਨਹੀਂ ਗਏ, ਕਿਸੇ ਕੋਲੋਂ ਰਾਗ ਨਹੀਂ ਸਿੱਖਿਆ। ਇਹ ਰਾਗ ਦਾ ਦੂਜਾ ਨਾਮ ਕੀ ਹੈ? ਪ੍ਰੇਮ। ਪ੍ਰੇਮ ਅੰਦਰੋਂ ਅੰਦਰੋਂ ਹੀ ਰਾਗ ਪੈਦਾ ਹੁੰਦਾ ਹੈ, ਜੇ ਅੰਦਰ ਪ੍ਰੇਮ ਨਹੀਂ ਤਾਂ ਫਿਰ ਰਾਗ ਵੀ ਨਹੀਂ ਹੈ। ਪ੍ਰੇਮ ਹੈ ਤਾਂ ਰਾਗ ਹੈ। ਅਸੀਂ ਰਾਗਾਂ ਵਿੱਚ ਬਾਣੀ ਕਿਉਂ ਨਹੀਂ ਪੜ੍ਹਨਾ ਸੁਣਨਾ ਕਰਦੇ? ਕਿਉਂਕਿ ਸਾਡੇ ਅੰਦਰ ਪ੍ਰੇਮ ਨਹੀਂ ਨਾ ਰਿਹਾ। ਪ੍ਰੇਮ ਹੋਏਗਾ ਤਾਂ ਹੀ ਰਾਗਾਂ 'ਚ ਗੁਰਬਾਣੀ ਕੀਰਤਨ ਸੁਣਾਂਗੇ ਅਤੇ ਅਸੀਂ ਗਾਵਾਂਗੇ। ਪ੍ਰੇਮ ਨਹੀਂ ਹੈ, ਸਿਰਫ ਇੱਕ ਦਿਖਾਵਾ ਰਹਿ ਗਿਆ, ਬਸ ਬਾਹਰੋਂ ਝੂਮ ਰਹੇ ਹਾਂ, ਹਿੱਲ ਰਹੇ ਹਾਂ, ਪਰ ਅੰਦਰ ਬਾਣੀ ਵੱਸ ਰਹੀ ਹੈ ਕਿ ਨਹੀਂ ਵੱਸ ਰਹੀ? ਪ੍ਰੇਮ ਹੋਏਗਾ ਤਾਂ ਬਾਣੀ ਅੰਦਰ ਵੱਸੇਗੀ। ਸਤਿਗੁਰੂ ਮਹਾਰਾਜ ਜੀ ਨੇ ਫਿਰ ਮੋਹਰ ਲਾ ਦਿੱਤੀ ਵੀ ਜਿਹੜਾ ਹੁਣ ਤੱਕ ਖਜ਼ਾਨਾ ਮੇਰੇ ਕੋਲ ਆਇਆ ਹੈ ਇਹਦੇ ਉੱਤੇ ਮੋਹਰ ਲਾ ਦਿੱਤੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਮੋਹਰ ਮਤਲਬ ਪ੍ਰਗਟ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਤੇ ਕਹਿ ਹੀ ਦਿੱਤਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਰਾਮਦਾਸ ਮਹਾਰਾਜ ਜੀ 30 ਰਾਗਾਂ ਵਿੱਚ ਬਾਣੀ ਉਚਾਰਨ ਕਰਦੇ ਆ। ਫਿਰ ਇਹ ਖਜ਼ਾਨਾ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਔਰ ਇਹ ਖਜ਼ਾਨਾ ਵੀ ਜ਼ਿੰਮੇਵਾਰੀ ਵਿੱਚ ਦਿੱਤਾ, ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੋਥੀ, ਗੁਰੂ ਅੰਗਦ ਦੇਵ ਮਹਾਰਾਜ ਦੇ ਸਲੋਕਾਂ ਦੀ, ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਵਾਲੀ ਪੋਥੀ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਪਿਓ ਦਾਦੇ ਦਾ ਬਖਸ਼ਿਆ ਖਜ਼ਾਨਾ ਹੈ ਜਿਹੜਾ ਧੁਰੋਂ ਆਇਆ ਹੋਇਆ ਹੈ, ਧੁਰ ਤੋਂ ਆਇਆ ਹੋਇਆ, ਖਸਮ ਦੀ ਬਾਣੀ ਵਾਲਾ, ਇਹ ਨਿਰੰਕਾਰ ਦੀ ਬਾਣੀ ਹੈ। ਸਤਿਗੁਰੂ ਮਹਾਰਾਜ ਜੀ ਬਾਣੀ ਦਾ ਪ੍ਰਚਾਰ ਕਰਦੇ ਆ, ਕੀਰਤਨ ਦੇ ਪ੍ਰਵਾਹ ਚੱਲਦੇ ਆ। ਇਸ ਸਮੇਂ ਦੌਰਾਨ ਤੁਹਾਨੂੰ ਇਤਿਹਾਸ ਪਤਾ ਹੈ ਕਿ ਜਦੋਂ ਗੁਰਤਾ ਗੱਦੀ ਮਿਲੀ ਸੀ ਤੇ ਪ੍ਰਿਥੀ ਚੰਦ ਸਭ ਤੋਂ ਵੱਧ ਦੁਖੀ ਹੋਇਆ ਤੇ ਵਿਰੋਧ ਵੀ ਸਭ ਤੋਂ ਵੱਧ ਪ੍ਰਿਥੀ ਚੰਦ ਨੇ ਕੀਤਾ ਸੀ। ਸ਼ੁਰੂਆਤ ਤੇ ਨਹੀਂ ਕੀਤੀ ਹੈ ਨਾ ਪ੍ਰਿਥੀ ਚੰਦ ਨੇ ਵਿਰੋਧ ਕਰਨ ਦੀ। ਇਹਦੇ ਘਰ ਦੇ ਵਿੱਚ ਪੁੱਤਰ ਹੈ ਮਿਹਰਵਾਨ, ਹੁਣ ਗੁਰਤਾ ਗੱਦੀ ਆਪਣੇ ਵੱਲੋਂ ਤਾਂ ਇਹ ਫੈਸਲਾ ਕਰ ਚੁੱਕਾ ਸੀ ਵੀ ਮੈਂ ਗੁਰਤਾ ਗੱਦੀ ਦਾ ਵਾਰਸ ਹਾਂ, ਮੈਂ ਗੁਰਤਾ ਗੱਦੀ ਪ੍ਰਾਪਤ ਗੁਰੂ ਮੈਂ ਬਣਨਾ, ਇਹਦੀ ਇਹ ਆਸ ਪੂਰੀ ਨਹੀਂ ਹੋਈ। ਜਦੋਂ ਇਹਦੀ ਆਸ ਪੂਰੀ, ਦੇਖੋ ਕਈ ਵਾਰ ਨਾ ਸਾਡੇ ਵੱਡਿਆਂ 'ਚ ਆਪਸੀ ਝਗੜਾ ਹੁੰਦਾ ਅਤੇ ਅਸੀਂ ਬੱਚਿਆਂ 'ਚ ਵੀ ਨਫ਼ਰਤ ਭਰ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਤੂੰ ਤਾਏ ਨੂੰ ਨਾ ਬੁਲਾਈਂ, ਸਾਡੇ ਨਾਲ ਬਣਦੀ ਨਹੀਂ, ਤੂੰ ਚਾਚੇ ਨੂੰ ਨਾ ਬੁਲਾਈ, ਸਾਡੇ ਨਾਲ ਬਣਦੀ ਨਹੀਂ, ਉਹਦੀ ਖਬਰਦਾਰ ਜੇ ਤੂੰ ਉਹਨਾਂ ਦੇ ਗਿਆ ਤਾਂ ਨਫ਼ਰਤ ਭਰਤੀ ਨਾ, ਵੀ ਬਣੀ ਤੁਹਾਡੀ ਨਹੀਂ, ਬੱਚਿਆਂ ਨੂੰ ਕੀ ਪਤਾ। ਅਸੀਂ ਬੱਚਿਆਂ 'ਚ ਵੀ ਨਫ਼ਰਤ ਭਰ ਦਿੱਤੀ ਵੀ ਇਹਨਾਂ ਨਾਲ ਨਹੀਂ ਸਾਡੀ, ਉਹ ਤੁਹਾਡੀ ਨਹੀਂ ਬਣੀ ਕਿਸੇ ਕਾਰਨ ਕਰਕੇ, ਪਰ ਬੱਚਿਆਂ 'ਚ ਨਫ਼ਰਤ ਨਾ ਭਰੋ। ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਵਾਨ ਵਿੱਚ ਨਫ਼ਰਤ ਭਰ ਦਿੱਤੀ ਵੀ ਮੈਂ ਗੁਰੂ ਬਣਨਾ ਸੀ, ਇਹ ਗੁਰੂ ਇਹ ਬਣ ਗਏ, ਆਪਣੇ ਭਰਾ ਦੇ ਖਿਲਾਫ ਹੀ ਮਿਹਰਵਾਨ ਦੇ ਅੰਦਰ ਜ਼ਹਿਰ ਭਰ ਦਿੱਤੀ। ਉਹਦੇ ਮਨ ਵਿੱਚ ਸੀ ਕਿ ਕੋਈ ਗੱਲ ਨਹੀਂ ਪਿਤਾ ਜੀ, ਜਦੋਂ ਮੈਂ ਬਾਣੀ ਉਚਾਰਾਂਗਾ ਤੁਹਾਨੂੰ ਗੁਰੂ ਬਣਾਵਾਂਗਾ, ਤੁਹਾਨੂੰ ਮੈਂ ਗੁਰੂ ਬਣਾਵਾਂਗਾ। ਪੁੱਤਰ ਨੇ ਇਹ ਪ੍ਰਣ ਕੀਤਾ ਸੀ ਅਤੇ ਮਿਹਰ ਪ੍ਰਿਥੀ ਚੰਦ ਦਾ ਜਿਹੜਾ ਪੁੱਤਰ ਹੈ, ਕਹਿੰਦੇ ਮਿਹਰਵਾਨ ਬਾਣੀ ਰਚੈ ਭੋਗ ਨਾਨਕ ਜੀ ਕੇ ਨਾਮ ਕਾ ਪਾਵੈ। ਹੁਣ ਗੁਰੂ ਅਮਰਦਾਸ ਜੀ ਵੇਲੇ ਕੱਚੀ ਬਾਣੀ ਬਾਹਰੋਂ ਸ਼ੁਰੂ ਹੋਈ, ਮਹਾਰਾਜ ਨੇ ਸਿੱਖਾਂ ਨੂੰ ਵਰਜ ਦਿੱਤਾ, ਹੁਣ ਇਹ ਘਰ ਦੇ ਅੰਦਰੋਂ ਹੀ ਪੈਦਾ ਹੋ ਗਿਆ। ਹੁਣ ਖਤਰਾ ਜ਼ਿਆਦਾ ਸੀ ਘਰ ਦੇ ਅੰਦਰ ਹੀ। ਇੱਕ ਬੇਨਤੀ ਹੋਰ ਕਰਾਂ, ਜੇ ਆਪਾਂ ਸ਼ਹੀਦਾਂ ਨੂੰ ਯਾਦ ਕਰੀਏ ਤਾਂ 365 ਦਿਨ ਕੁਛ ਵੀ ਨਹੀਂ ਸਾਲ ਦੇ, ਇੱਕ ਇੱਕ ਦਿਨ ਵਿੱਚ ਹਜ਼ਾਰਾਂ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ। ਇੰਨਾ ਵੀ ਤੁਸੀਂ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੋ, ਪ੍ਰਣਾਮ ਕਰੋ, ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲੋ, ਪਰ ਇੰਨਾ ਵੀ ਨਾ ਹਾਈਲਾਈਟ ਕਰ ਦਿਓ ਕਿ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਜਾਓ। ਇੰਨਾ ਵੀ ਨਾ ਹੋਵੇ ਕਿ ਤੁਹਾਡੀ ਪਿੱਠ ਗੁਰੂ ਵੱਲ ਹੋ ਜਾਏ, ਨਹੀਂ ਤਾਂ ਉਹਨਾਂ ਸ਼ਹੀਦਾਂ ਨੇ ਵੀ ਤੁਹਾਨੂੰ ਬਖਸ਼ਣਾ ਕੋਈ ਨਹੀਂ, ਇਹ ਵੀ ਸੱਚ ਹੈ। ਉਹ ਜਿਨ੍ਹਾਂ ਦੇ ਸਦਕੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਅਸੀਂ ਉਹਨਾਂ ਵੱਲ ਮੁੱਖ ਕਰ ਲਿਆ ਅਤੇ ਗੁਰੂ ਵੱਲ ਪਿੱਠ ਕਰ ਲਈ, ਅਤੇ ਉਹ ਖੁਸ਼ ਹੋਣਗੇ ਸਾਡੇ 'ਤੇ, ਉਹ ਸਾਡੇ 'ਤੇ ਪ੍ਰਸੰਨ ਹੋਣਗੇ, ਨਹੀਂ ਹੋਣਗੇ, ਕਿਉਂਕਿ ਉਹਨਾਂ ਨੇ ਵੀ ਕਮਾਈ ਇਸੇ ਬਾਣੀ ਵਿੱਚੋਂ ਹੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਕੋਲ ਖਜ਼ਾਨਾ ਆਇਆ, ਉੱਧਰੋਂ ਮਿਹਰਵਾਨ ਬਾਣੀ ਲਿਖਣ ਲੱਗ ਗਿਆ, ਭੋਗ ਨਾਨਕ ਜੀ ਕੇ ਨਾਮ ਕਾ ਪਾਵੈ। ਉਹਨੂੰ ਪਤਾ ਸੀ ਵੀ ਨਾਨਕ ਨਾਮ ਜਿੱਥੇ ਆਇਆ ਉੱਥੇ ਸਿੱਖਾਂ ਨੂੰ ਭਰੋਸਾ ਹੋ ਜਾਏਗਾ। ਇੰਨੇ ਸਾਲ ਹੋ ਗਏ, ਅੱਜ ਵੀ ਸਾਡੇ ਘਰਾਂ ਦੇ ਵਿੱਚ ਮਿਹਰਵਾਨ ਦੀ ਬਾਣੀ ਚੱਲਦੀ ਹੈ, ਸਾਨੂੰ ਪਤਾ ਕੱਖ ਨਹੀਂ, ਬੜੇ ਖੁਸ਼ ਹੁੰਦੇ ਹਾਂ ਆਪਾਂ। ਜਿੰਨੇ ਤੁਹਾਡੇ ਘਰਾਂ 'ਚ ਵਿਆਹ ਦੇ ਕਾਰਡ ਆਉਂਦੇ ਆ ਨਾ, ਵਿਆਹ ਦੇ ਸ਼ਾਦੀ ਦੇ, ਉਹਦੇ ਉੱਤੇ ਲਿਖਿਆ ਪੜ੍ਹਿਆ ਕਰੋ, ਸਤਿਗੁਰ ਦਾਤੇ ਕਾਜ ਰਚਾਇਆ, ਉਹ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਪੰਕਤੀ ਹੈ? ਉਹ ਮਿਹਰਵਾਨ ਦੀ ਹੈ, ਉਹ ਮਿਹਰਵਾਨ ਨੇ ਉਚਾਰੀ ਹੈ, ਸਾਡੇ ਘਰਾਂ 'ਚ ਚੱਲ ਰਹੀ ਹੈ, ਅਸੀਂ ਪੜ੍ਹ ਕੇ ਖੁਸ਼ ਹੋ ਰਹੇ ਹਾਂ ਜਦੋਂ ਸਾਡੇ ਘਰ 'ਚ, ਔਰ ਖਾਸ ਕਰਕੇ ਗੁਰਸਿੱਖਾਂ ਦੇ ਘਰਾਂ 'ਚ। ਇੱਕ ਗੁਰਸਿੱਖ ਪਰਿਵਾਰ ਅਤੇ ਉਹਦੇ ਘਰ 'ਚੋਂ ਵਿਆਹ ਦਾ ਕਾਰਡ ਆਇਆ ਅਤੇ ਉੱਤੇ ਲਿਖਿਆ ਸਤਿਗੁਰ ਦਾ, ਅਤੇ ਪਹਿਲੇ ਤਾਂ ਪੰਕਤੀ ਕੋਈ ਵੀ ਲਿਖਾਣੀ ਨਹੀਂ ਚਾਹੀਦੀ ਸਾਨੂੰ, ਕਿਉਂਕਿ ਉਹ ਕਾਰਡ ਮੁੜ ਕੇ ਕੂੜੇ 'ਚ ਚਲਾ ਜਾਂਦਾ। ਪਰ ਉਹਨੂੰ ਆਖਿਆ ਵੀ ਇਹ ਤੂੰ ਕੀ ਕੀਤਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਨਹੀਂ ਹੈ। ਉਹ ਕਹਿੰਦਾ ਛੱਡੋ ਭਾਈ ਸਾਹਿਬ, ਹੁਣ ਤਾਂ ਇੰਨੇ ਕਾਰਡ ਛਪ ਗਏ, ਇੰਨਾ ਪੈਸਾ ਲੱਗ ਗਿਆ, ਹੁਣ ਨਹੀਂ ਕੁਛ ਹੋਣਾ, ਅਤੇ ਜੇ ਅਸੀਂ ਇਹ ਗੱਲ ਕਹਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੌਣ ਕਰੇਗਾ? ਅਤੇ ਗੁਰੂ ਕੇ ਸਿੱਖਾਂ ਦੇ ਘਰਾਂ 'ਚ ਅਸੀਂ ਕਹਾਂਗੇ ਛੱਡੋ ਪਰਾ ਕੁਛ ਨਹੀਂ ਹੋਣਾ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੌਣ ਪੜ੍ਹੇਗਾ? ਵੀ ਅਸੀਂ ਆਪ ਹੀ ਖੁਦ ਇਹ ਦੋ ਲਫ਼ਜ਼ ਕਹਿ ਕੇ ਪਾਸੇ ਹੋ ਜਾਵਾਂਗੇ। ਇਹ ਪੰਕਤੀ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਸਤਿਗੁਰ ਦਾਤੇ ਕਾਜ ਰਚਾਇਆ, ਇਹ ਹੈ ਹੀ ਮਿਹਰਵਾਨ ਦੀ ਬਾਣੀ 'ਚੋਂ ਆ, ਜਿਹਨੂੰ ਮਹਾਰਾਜ ਨੇ ਕੱਢ ਕੇ ਅਤੇ ਸ਼ੁੱਧ ਮੋਹਰ ਲਾਈ ਗੁਰੂ ਗ੍ਰੰਥ ਸਾਹਿਬ 'ਚ ਵੀ ਸ਼ੁੱਧ ਸ਼ੁੱਧ ਕੀਚੈ, ਅਸੀਂ ਫਿਰ ਉਹੀ ਲਿਆਂਦੀ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ। ਮਿਹਰਵਾਨ ਨੇ ਬਾਣੀ ਰਚ ਦਿੱਤੀ ਨਾਨਕ ਨਾਮ ਦੀ ਮੋਹਰ ਲਾ ਕੇ, ਅਤੇ ਉਹ ਗੁਰਾਗੀ ਸਿੰਘ ਪੜ੍ਹਦੇ ਸੀ, ਮਹਾਰਾਜ ਨੇ ਕਿਹਾ ਰੋਕ ਦਿਓ, ਇਹ ਖਸਮ ਦੀ ਬਾਣੀ ਨਹੀਂ ਹੈ। ਇਹ ਕਿੱਥੋਂ ਆਈ ਹੈ? ਪਤਾ ਲਗਾਇਆ ਵੀ ਪ੍ਰਿਥੀ ਚੰਦ ਦਾ ਪੁੱਤ ਮਿਹਰਵਾਨ ਬਾਣੀ ਰਚੇ ਭੋਗ ਨਾਨਕ ਜੀ ਕੇ ਨਾਮ ਕਾ ਪਾਵੈ। ਮਹਾਰਾਜ ਜੀ ਨੇ ਉਸੇ ਵੇਲੇ ਫੈਸਲਾ ਕੀਤਾ ਵੀ ਹੁਣ ਇੱਕ ਗ੍ਰੰਥ ਜਿਹੜਾ ਹੈ ਉਹ ਤਿਆਰ ਆਪਾਂ ਕਰਨਾ, ਉਹਦੀ ਸਥਾਪਨਾ ਕਰਨੀ ਹੈ, ਸੰਪਾਦਨਾ ਕਰਨੀ ਹੈ, ਤਾਂ ਕਿ ਉਹਦੇ ਵਿੱਚ ਕੋਈ ਰਲਾ ਨਾ ਹੋ ਸਕੇ, ਕੋਈ ਮਿਲਾਵਟ ਨਾ ਹੋ ਸਕੇ, ਕੋਈ ਵਾਧ ਘਾਟ ਨਾ ਹੋ ਸਕੇ। ਐਸੀ ਕਮਾਲ ਦੀ ਬਣਤਰ ਬਣਾਈ ਹੈ, ਫਿਰ ਤਤਕਰਾ ਮਹਾਰਾਜ ਨੇ ਬਣਾਇਆ, ਤੁਕ ਤਤਕਰਾ ਬਣਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਆਪਾਂ ਬਾਣੀ ਆਰੰਭ ਕਰਦੇ ਹਾਂ ਉਸ ਤੋਂ ਪਹਿਲਾਂ ਤਤਕਰਾ ਬਣਾਇਆ, ਰਾਗਾਂ ਦਾ ਵੀ ਬਣਾਇਆ ਅਤੇ ਸ਼ਬਦਾਂ ਦਾ ਵੀ ਬਣਾਇਆ, ਫਿਰ ਜੋੜ ਐਸੇ ਲਾਏ ਆ ਵੀ ਉਹਦੇ 'ਚ ਕੋਈ ਵਾਧ ਘਾਟ ਕਰ ਹੀ ਨਹੀਂ ਸਕਦਾ। ਗੁਰੂ ਮਹਾਰਾਜ ਜੀ ਨੇ ਫਿਰ ਜਿਹੜੀਆਂ ਬਾਣੀ ਦੀਆਂ ਪੋਥੀਆਂ ਨੇ ਪਾਲਕੀ ਦੇ ਵਿੱਚ ਸਤਿਕਾਰ ਨਾਲ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਇਹ ਨਿਰੰਕਾਰ ਦੀ ਬਾਣੀ ਹੈ, ਸਤਿਗੁਰੂ ਜੀ ਨੇ ਅਸਥਾਨ ਚੁਣਿਆ, ਉਹ ਅਸਥਾਨ ਸੀ ਰਾਮ ਸਰ ਦਾ ਅਸਥਾਨ। ਇੱਥੇ ਬੜੇ ਸਾਰੇ ਸੰਘਣੇ ਦਰਖਤ ਨੇ, ਰੁੱਖ ਨੇ, ਠੰਡੀਆਂ ਛਾਵਾਂ ਹਵਾਵਾਂ ਵੀ ਨੇ ਅਤੇ ਸ਼ਾਂਤ ਮਾਹੌਲ ਵੀ ਹੈ। ਸਤਿਗੁਰੂ ਜੀ ਨੇ ਛੋਟਾ ਜਿਹਾ ਸਰੋਵਰ, ਕਿਉਂਕਿ ਰਹਿਣਾ ਸੀ ਇੱਥੇ ਔਰ ਇਹ ਕੋਈ ਦੋ ਚਾਰ ਦਿਨ ਦਾ ਕੰਮ ਨਹੀਂ ਸੀ, 3 ਸਾਲ ਲੱਗਣੇ ਸੀ ਇਹਨੂੰ, 3 ਸਾਲ ਦਾ ਸਮਾਂ ਲੱਗਣਾ ਸੀ। 1601 ਦੇ ਵਿੱਚ ਦਰਬਾਰ ਸਾਹਿਬ ਜਿਹੜਾ ਸਰੋਵਰ ਹੈ ਅੰਮ੍ਰਿਤਸਰ ਸਾਹਿਬ ਦਾ, ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭ ਕਰਾਇਆ, ਇਹਦੀ ਤਿਆਰੀ ਗੁਰੂ ਅਰਜਨ ਦੇਵ ਜੀ ਕਰਾਉਂਦੇ ਆ। ਜਿਹੜਾ ਦਰਬਾਰ ਸਾਹਿਬ ਹੈ ਅੰਮ੍ਰਿਤਸਰ ਦਰਬਾਰ ਸਾਹਿਬ, ਇਹਦੀ ਮੁਕੰਮਲਤਾ 1601 ਵਿੱਚ ਹੋ ਜਾਂਦੀ ਹੈ ਤਿਆਰੀ। ਉੱਧਰੋਂ ਫਿਰ ਮਹਾਰਾਜ ਜੀ ਕਹਿੰਦੇ ਨੇ ਹੁਣ ਇੱਕ ਹੋਰ ਕਾਰਜ ਆਰੰਭਣਾ ਹੈ, ਉਹ ਹੈ ਜਿੰਨੀਆਂ ਵੀ ਬਾਣੀ ਦੀਆਂ ਪੋਥੀਆਂ ਨੇ ਉਹਨੂੰ ਇੱਕ ਗ੍ਰੰਥ ਦਾ ਰੂਪ ਦੇਣਾ ਹੈ। ਰਾਮਸਰ ਦਾ ਅਸਥਾਨ ਚੁਣਿਆ, ਲਿਖਾਰੀ ਕਿਹਨੂੰ ਬਣਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ। ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਿੰਮੇਵਾਰੀ ਦਿੱਤੀ ਦਰਬਾਰ ਸਾਹਿਬ ਦੀ ਵੀ ਸੰਗਤਾਂ ਨੇ ਰੋਜ਼ ਆਉਣਾ ਜਾਣਾ ਅਤੇ ਤੁਸੀਂ ਆਪ ਜਪੋ, ਅਵਰੈ ਨਾਮ ਜਪਾਵੋ, ਆਪ ਵੀ ਜੁੜੋ ਅਤੇ ਸੰਗਤਾਂ ਨੂੰ ਜੋੜੋ, ਕਿਉਂਕਿ ਇਹ ਕਾਰਜ ਬਹੁਤ ਵੱਡਾ ਹੈ। ਬਾਣੀ ਲਿਖਵਾਉਣੀ ਸ਼ੁਰੂ ਕੀਤੀ ਹੈ, ਇੱਕ ਓਅੰਕਾਰ ਤੋਂ ਸ਼ੁਰੂਆਤ ਹੈ, ਜਪ ਦੀ ਬਾਣੀ ਤੋਂ ਸ਼ੁਰੂਆਤ ਕੀਤੀ ਹੈ। ਜਿਹੜੇ ਗੁਰੂ ਮਹਾਰਾਜ ਬਾਣੀ ਲਿਖਾਉਂਦੇ ਆ ਉਹਦੇ ਦੇ ਵਿੱਚ 34 ਮਹਾਂਪੁਰਖ ਨੇ ਅਤੇ 30 ਰਾਗਾਂ ਵਿੱਚ ਬਾਣੀ ਹੈ, ਔਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਾਉਂਦੇ ਆ ਉਹ 31 ਰਾਗਾਂ ਵਿੱਚ ਬਾਣੀ ਹੈ, ਔਰ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਹੈ ਉਹ ਬਾਣੀ ਸੁਭਾਏ ਮਨ ਕੀਤੀ ਹੈ। ਪਰ ਜਿਹੜਾ ਅੱਜ ਅਸੀਂ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਹੁਣ ਉਦੋਂ ਸ਼ਾਹੀ ਤਿਆਰ ਕਰਨ ਨੂੰ ਲਗਭਗ 15 ਤੋਂ 20 ਦਿਨ ਲੱਗਦੇ ਸੀ ਸ਼ਾਹੀ ਤਿਆਰ ਕਰਨ ਲੱਗਿਆਂ, ਉਹਦੇ ਵਿੱਚ ਸਮੱਗਰੀ ਮਟੀਰੀਅਲ ਪਾ ਕੇ ਅਤੇ ਸੋਨੇ ਦੀ ਪੱਤਰੀ ਵਿੱਚ ਪਾਈ ਜਾਂਦੀ ਸੀ, ਉਹਨੂੰ ਕੁੱਟਣ ਲੱਗਿਆਂ, ਉਹਨੂੰ ਚੰਗੀ ਤਰ੍ਹਾਂ ਕੁੱਟਣਾ, ਅਤੇ 15 ਤੋਂ 20 ਦਿਨ ਲੱਗਦੇ ਸੀ ਉਹ ਸ਼ਾਹੀ ਤਿਆਰ ਹੋਣ ਲੱਗੀ। ਸੋਨੇ ਦੀ ਪੱਤਰੀ ਤਾਂ ਵਿੱਚ ਪਾ ਕੇ ਕੁੱਟਦੇ ਸੀ ਕਿ ਪਹਿਲਾਂ ਲਾਈਟ ਆ ਬਿਜਲੀਆਂ ਨਹੀਂ ਸੀ ਹੁੰਦੀਆਂ, ਅਤੇ ਜੇ ਹਨੇਰੇ ਵਿੱਚ ਵੀ ਪਾਠ ਕਰਨਾ ਹੋਵੇ ਨਾ ਤਾਂ ਉਹ ਜਿਹੜਾ ਸੋਨਾ ਸੀ ਉਹ ਚਮਕਦਾ, ਉਹ ਅੱਖਰ ਚਮਕਦੇ ਸੀ, ਪਾਠ ਕਰਨਾ ਸੌਖਾ ਹੋ ਜਾਂਦਾ ਸੀ। ਅਤੇ ਕਲਮਾਂ ਘੜਨੀਆਂ, ਇਹ ਭਾਈ ਬੰਨੋ ਜੀ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਕਲਮਾਂ ਘੜਨੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਆ, ਮਹਾਰਾਜ ਲਿਖਾ ਰਹੇ ਆ, ਪੋਥੀ ਸਾਹਿਬ ਕੋਲ ਹੈ, ਇੱਕ ਇੱਕ ਸ਼ਬਦ ਇੱਕ ਇੱਕ ਧਿਆਨ ਵਿੱਚ ਰਾਗ ਧਿਆਨ ਵਿੱਚ ਰੱਖ ਕੇ ਫਿਰ ਮਹਾਰਾਜ ਨੇ ਪੂਰੀ ਬਣਤਰ ਬਣਾ ਕੇ ਇਹ ਬਾਣੀ ਜਿਹੜੀ ਹੈ ਉਹ ਲਿਖਵਾਈ ਹੈ। ਕਿਤੇ ਕਿਤੇ ਭਾਈ ਗੁਰਦਾਸ ਜੀ ਨੂੰ ਕਹਿ ਦੇਣਾ ਵੀ ਤੁਸੀਂ ਬਾਣੀ ਲਿਖੋ, ਅਤੇ ਕਈ ਵਾਰੀ ਕਹਿ ਦੇਣਾ ਵੀ ਬਾਣੀ ਲਿਖ ਦਿੱਤੀ ਤੁਸੀਂ, ਕਹਿੰਦੇ ਮਹਾਰਾਜ ਲਿਖ ਦਿੱਤੀ, ਕਹਿੰਦੇ ਤੁਹਾਨੂੰ ਪਤਾ ਸੀ ਇਹਦੇ ਵਿੱਚ ਇਹ ਖਸਮ ਦੀ ਬਾਣੀ ਹੈ ਜਾਂ ਨਹੀਂ ਹੈ, ਅਤੇ ਕਹਿੰਦੇ ਨੇ ਉਹ ਇਸਤਰੀ ਕਾਹਦੀ ਜਿਹੜੀ ਆਪਣੇ ਪਤੀ ਦੀ ਆਵਾਜ਼ ਹੀ ਨਾ ਪਛਾਣੇ, ਉਹ ਸੁਹਾਗਣ ਹੋ ਹੀ ਨਹੀਂ ਸਕਦੀ ਜਿਹਨੂੰ ਆਪਣੇ ਪਤੀ ਦੀ ਆਵਾਜ਼ ਨਾ ਪਛਾਣ 'ਚ ਆਵੇ। ਮਹਾਰਾਜ ਜੀ ਅਸੀਂ ਸੁਹਾਗਣਾ ਹਾਂ ਅਤੇ ਸਾਡਾ ਖਸਮ ਕੌਣ ਹੈ, ਪਰਮਾਤਮਾ, ਅਤੇ ਜੇ ਉਹਦੀ ਬਾਣੀ ਹੋਈ ਨਾ ਸਾਨੂੰ ਪਤਾ ਲੱਗੇ ਫਿਰ ਅਸੀਂ ਕਾਹਦੀਆਂ ਸੁਹਾਗਣਾ, ਅਸੀਂ ਕਾਹਦੇ ਗੁਰਮੁਖ ਹਾਂ ਜੇ ਸਾਨੂੰ ਗੁਰਬਾਣੀ ਨਾ ਪਤਾ ਲੱਗੇ। ਬਾਣੀ ਸੰਪੂਰਨ ਹੋਈ ਹੈ, ਹੁਣ ਇਹ ਜਿਹੜਾ ਪੇਪਰ ਕਾਗਜ਼ ਸੀ ਪਹਿਲਾਂ ਕਾਗਜ਼ ਹੈ, ਅੱਜ ਜਦੋਂ ਬਾਣੀ ਉੱਤੇ ਲਿਖ ਦਿੱਤੀ ਗਈ ਹੈ, ਅੱਜ ਸਤਿਕਾਰ ਪੂਰਵਕ ਨੇ ਧੰਨ ਗੁਰੂ ਗ੍ਰੰਥ ਸਾਹਿਬ, ਉਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਇਹ ਪੇਪਰ ਤਿਆਰ ਸ਼ੁਰੂ ਹੋਣਾ ਹੋਇਆ ਸੀ ਇਹ ਚੀਨ ਤੋਂ ਸ਼ੁਰੂ ਹੋਇਆ, ਫਿਰ ਕਸ਼ਮੀਰ ਦੇ ਵਿੱਚ ਪੇਪਰ ਤਿਆਰ ਹੋਣਾ ਸ਼ੁਰੂ ਹੋ ਗਿਆ, ਕੁਛ ਕਿਤੇ ਕਿਤਾਈ ਸਹਾਰਨਪੁਰ ਦੀ ਗੱਲ ਵੀ ਆਉਂਦੀ ਹੈ, ਪਰ ਮਹਾਰਾਜ ਨੇ ਇਹ ਜਿਹਦੇ ਉੱਤੇ ਬਾਣੀ ਲਿਖਵਾਉਣੀ ਸੀ ਉਹ ਕਸ਼ਮੀਰ ਤੋਂ ਸਤਿਗੁਰੂ ਜੀ ਨੇ ਪੇਪਰ ਜਿਹੜਾ ਉਹ ਮੰਗਵਾਉਣਾ ਕੀਤਾ। ਸ਼ਾਹੀ ਇੱਥੇ ਰਹਿ ਕੇ ਤਿਆਰ ਕਰਵਾਉਂਦੇ ਪਏ ਆ ਮਹਾਰਾਜ, 15 ਤੋਂ 20 ਦਿਨ ਤੱਕ ਦਾ ਸਮਾਂ ਹੈ ਉਹਨੂੰ ਤਿਆਰ ਕਰਨ ਲੱਗਿਆਂ। ਫਿਰ ਸਤਿਗੁਰੂ ਮਹਾਰਾਜ ਨੇ ਜਦੋਂ ਸੰਪੂਰਨ ਬਾਣੀ ਜਿੱਥੇ ਜਿੱਥੇ ਮਿਲਾਵਟ ਸੀ ਕੱਢ ਕੇ ਸ਼ੁੱਧ ਸ਼ੁੱਧ ਕੀਚਾ ਉਹਦੇ ਨਾਲ ਨਾਲ ਲਿਖ ਦਿੱਤਾ ਵੀ ਹੁਣ ਇਹਦੇ 'ਚ ਕੋਈ ਰਲਾ ਨਹੀਂ ਹੈ, ਇਹ ਅੰਮ੍ਰਿਤ ਸਰੋਵਰ ਹੈ, ਇਹਦੇ 'ਚ ਖਟਾਸ ਨਹੀਂ। ਹਾਂ, ਜੇ ਕੋਈ ਚਾਰ ਭਗਤ ਆਪਣੇ ਆਪ ਨੂੰ ਕਹਿੰਦੇ ਲਾਹੌਰ ਤੋਂ ਆਏ, ਮਹਾਰਾਜ ਕਹਿੰਦੇ ਨਹੀਂ ਅਸੀਂ ਇਹਦੇ ਵਿੱਚ ਜ਼ਹਿਰ ਨਹੀਂ ਭਰ ਸਕਦੇ, ਇਹ ਖਟਾਸ ਨਹੀਂ, ਇਹ ਮਿੱਠਾ ਰਸ ਹੈ, ਇਹ ਅੰਮ੍ਰਿਤ ਰਸ ਹੈ, ਇਹਦੇ 'ਚ ਖਟਾਸ ਮੈਂ ਵਾਲੀ ਨਹੀਂ ਪਾਉਣੀ। ਜਿਹੜੇ ਕਹਿੰਦੇ ਮੈਂ ਉਹੀ ਰਹੇ, ਮੈਂ ਉਹੀ ਰਹੇ, ਭਗਤ ਪਿੱਲੂ ਵਰਗੇ, ਛੱਜੂ ਵਰਗੇ, ਸ਼ਾਹ ਹੁਸੈਨ, ਮਹਾਰਾਜ ਨੇ ਇਨਕਾਰ ਕਰਤਾ। ਹੁਣ ਗੱਲ ਆ ਗਈ ਜਿਲਦ ਬਣਵਾਉਣੀ ਸੀ, ਭਾਈ ਬੰਨੋ ਜੀ ਨੂੰ ਕਿਹਾ ਲਾਹੌਰ ਤੋਂ ਉਦੋਂ ਜਿਲਦ ਜਿਹੜੀ ਬਣਵਾ ਕੇ ਲਿਆਉਣੀ ਸੀ। ਇਹਦੇ ਮਨ ਦੇ ਵਿੱਚ ਖੋਟ ਸੀ ਭਾਈ ਬੰਨੋ ਦੇ, ਕਿਉਂਕਿ ਅੱਜ ਵੀ, ਕਿਉਂਕਿ ਭਾਈ ਬੰਨੋ ਨੇ ਵੀ ਇੱਕ ਗ੍ਰੰਥ ਤਿਆਰ ਕੀਤਾ ਜਿਹਨੂੰ ਮਹਾਰਾਜ ਨੇ ਖਾਰੀ ਬੀੜ ਕਿਹਾ, ਖਾਰੀ ਜਿਹਦੇ ਵਿੱਚ ਖਟਾਸ ਹੈ। ਇਹਨੇ ਵੀ ਕੁਝ ਸ਼ਬਦ ਆਪਣੇ ਵੱਲੋਂ ਲਿਖ ਦਿੱਤੇ, ਕੁਝ ਬਾਹਰੋਂ ਲਿਖ ਦਿੱਤੇ। ਅੱਜ ਵੀ ਤੁਸੀਂ ਜਾਓ ਕਾਨਪੁਰ ਦੇ ਇਲਾਕੇ ਦੇ ਵਿੱਚ ਅਤੇ ਤੁਹਾਨੂੰ ਉਹ ਭਾਈ ਬੰਨੋ ਵਾਲੀ ਬੀੜ ਅੱਜ ਵੀ ਉੱਥੇ ਤੁਹਾਨੂੰ ਦਿਸ ਜਾਏਗੀ, ਕਾਨਪੁਰ ਜਿਹੜੇ ਗਏ ਆ ਉਹ ਜਾਂ ਜਿਨ੍ਹਾਂ ਨੇ ਦੇਖਿਆ ਹੋਵੇ। ਜਿਹਨੂੰ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ, ਨਾ ਇਹਦਾ ਪ੍ਰਕਾਸ਼ ਹੋਏਗਾ, ਇਹ ਖਾਰੀ ਹੈ ਬੀੜ, ਕਿਉਂਕਿ ਇਹ ਦੋ ਜਿਲਦਾਂ ਬਣਵਾ ਕੇ ਲਿਆਇਆ, ਜਿਲਦ ਤਾਂ ਇੱਕੋ ਹੀ ਬਣਵਾਉਣੀ ਸੀ, ਪਤਾ ਲੱਗਿਆ ਮਹਾਰਾਜ ਨੂੰ, ਪ੍ਰਵਾਨ ਨਹੀਂ ਕੀਤੀ। ਜਿਲਦ ਤਿਆਰ ਹੋ ਗਈ, ਬਾਣੀ ਸਰੂਪ ਗ੍ਰੰਥ ਸਾਹਿਬ ਜੀ ਤਿਆਰ ਹੋ ਗਏ, ਸੰਗਤ ਨੂੰ ਸੱਦੇ ਭੇਜ ਦਿੱਤੇ। 3 ਸਾਲ ਦਾ ਸਮਾਂ ਲੱਗਾ ਇਹ ਕਾਰਜ ਸੰਪੂਰਨ ਕਰਨ ਲੱਗਿਆਂ, ਅਤੇ ਜਦੋਂ ਤਿਆਰੀ ਹੋ ਗਈ ਸਾਰੀ, ਫਿਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਤ ਆਦਿਕ ਸੂਝਵਾਨ ਗੁਰੂ ਕੇ ਸਿੱਖਾਂ ਨੂੰ ਬਿਠਾ ਕੇ ਪੁੱਛਦੇ ਆ ਵੀ ਇਹ ਗ੍ਰੰਥ ਸਾਹਿਬ ਜੀ ਦਾ ਪਤਾ ਤਾਂ ਮਹਾਰਾਜ ਨੂੰ ਸਭ ਕੁਝ ਹੈ, ਪਰ ਪੁੱਛਦੇ ਆ ਵੀ ਪਿਆਰਿਓ ਇਹ ਬਾਣੀ ਬੜੀ ਉੱਚੀ ਸੁੱਚੀ ਅਵਸਥਾ ਦੀ ਬਾਣੀ ਹੈ, ਇਹ ਜਿਹੜੀ ਵਾਹ ਵਾਹ ਬਾਣੀ ਨਿਰੰਕਾਰ ਹੈ, ਇਹਦਾ ਪ੍ਰਕਾਸ਼ ਕਿੱਥੇ ਕਰੀਏ? ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਡਿੱਠੇ ਸੱਬੇ ਥਾਂ ਨਹੀਂ ਤੁਧ ਜਾਇਆ, ਅਤੇ ਜਿਹਦੇ ਵਰਗਾ ਥਾਂ ਕੋਈ ਨਹੀਂ ਅਤੇ ਜਿਹਦੇ ਵਰਗੀ ਬਾਣੀ ਕੋਈ ਹੋਰ ਨਹੀਂ, ਅਤੇ ਫਿਰ ਪ੍ਰਕਾਸ਼ ਵੀ ਉੱਥੇ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਤਿਆਰੀ ਕਰੋ, ਚੰਦੋਆ ਸਾਹਿਬ ਲਗਾਓ। ਪੀੜਾ ਸਾਹਿਬ ਲਿਆਂਦਾ, ਕਮਰ ਕੱਸਾ ਕੀਤਾ ਹੈ, ਰਾਤ ਦਾ ਸਮਾਂ ਕੀਰਤਨ ਕੀਤਾ, ਸਮਾਪਤੀ ਹੋਈ, ਉੱਥੇ ਹੀ ਸੰਗਤਾਂ ਆਰਾਮ ਕਰਦੀਆਂ, ਪਰ ਗੁਰੂ ਅਰਜਨ ਦੇ ਮਹਾਰਾਜ ਜੀ ਜਾਗਦੇ ਆ, ਕਿਉਂਕਿ ਕਾਰਜ ਬਹੁਤ ਵੱਡਾ ਹੈ, ਬਹੁਤ ਵੱਡਾ ਕਾਰਜ ਹੈ। ਸਤਿਗੁਰੂ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਵੱਲ ਜਦੋਂ ਤੱਕਦੇ ਨੇ ਅਤੇ ਫੈਸਲਾ ਲੈ ਲੈਂਦੇ ਆ ਵੀ ਬਾਣੀ ਦਾ ਪ੍ਰਕਾਸ਼ ਹੋਏਗਾ ਅਤੇ ਕਿਹਦੇ ਹੱਥਾਂ ਤੋਂ ਹੋਏਗਾ, ਔਰ ਜਿਹੜਾ ਬਾਣੀ ਦਾ ਜਿਹੜਾ ਹੁਕਮ ਪਹਿਲੀ ਵਾਰ ਲਏਗਾ ਅਤੇ ਕੌਣ ਲਏਗਾ, ਉਹ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤ ਵੇਲੇ ਸਾਰੇ ਉੱਠੇ, ਇਸ਼ਨਾਨ ਕੀਤਾ, ਬਾਣੀ ਦਾ ਜਾਪ ਹੋਇਆ, ਆਸਾ ਕੀ ਵਾਰ ਦਾ ਕੀਰਤਨ ਹੋਇਆ, ਅਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਬੁੱਢਾ ਜੀ ਅੱਗੇ ਆਓ। ਅੱਗੇ ਆਏ, ਅੱਗੇ ਆ ਕੇ ਕਹਿੰਦੇ ਵੀ ਆਸ ਗ੍ਰੰਥ ਸਾਹਿਬ ਜੀ ਆਪਣੇ ਸੀਸ 'ਤੇ ਸੁਸ਼ੋਭਿਤ ਕਰੋ, ਅਸੀਂ ਚਵਰ ਸਾਹਿਬ ਦੀ ਸੇਵਾ ਕਰਦੇ ਤੁਹਾਡੇ ਪਿੱਛੇ ਅਤੇ ਸੰਗਤ ਬਾਣੀ ਪੜ੍ਹਦੀ ਚੱਲੇਗੀ, ਕੀਰਤਨ ਕਰਦਿਆਂ। ਬਾਬਾ ਬੁੱਢਾ ਮਹਾਰਾਜ ਸਾਹਿਬ ਜੀ ਕਹਿੰਦੇ ਮਹਾਰਾਜ ਇਹ ਇੰਨੀ ਉੱਚੀ ਉੱਤਮ ਬਾਣੀ ਹੈ ਖਸਮ ਦੀ, ਨਿਰੰਕਾਰ ਦੀ, ਅਤੇ ਤੁਸੀਂ ਪਿੱਛੇ ਚੱਲੋ, ਮੈਂ ਅੱਗੇ ਕਿਵੇਂ ਹੋ ਸਕਦਾ ਹੈ? ਸਤਿਗੁਰੂ ਜੀ ਮੈਂ ਚਵਰ ਸਾਹਿਬ ਦੀ ਸੇਵਾ ਕਰਦਾ, ਤੁਸੀਂ ਆਪਣੇ ਸੀਸ 'ਤੇ ਇਹ ਪਾਵਨ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕਰੋ। ਮਹਾਰਾਜ ਕਹਿੰਦੇ ਨਹੀਂ, ਬਾਬਾ ਬੁੱਢਾ ਸਾਹਿਬ ਜੀ ਇੱਕ ਤਾਂ ਤੁਹਾਡੀ ਕਮਾਈ, ਤੁਹਾਡਾ ਸੀਸ ਪਾਵਨ ਹੈ, ਤੁਹਾਡਾ ਜਿਹੜਾ ਸੀਸ ਹੈ ਇਹ ਪਾਵਨ ਹੋ ਚੁੱਕਾ ਹੈ, ਇਹ ਪੰਜ ਗੁਰੂ ਸਾਹਿਬਾਨਾਂ ਅੱਗੇ ਝੁੱਕ ਝੁੱਕ ਕੇ ਸਿੱਖੀ ਨੂੰ ਕਮਾ ਕਮਾ ਕੇ ਇਹ ਪਾਵਨ ਹੋ ਚੁੱਕਾ ਹੈ ਸੀਸ। ਅਤੇ ਦੂਜੀ ਗੱਲ, ਅਸੀਂ ਜਿਹਦੇ ਉੱਤੇ ਚਵਰ ਕਰਨਾ ਉਹ ਤੁਹਾਡੇ ਉੱਤੇ ਨਹੀਂ ਕਰਨਾ, ਅਸੀਂ ਚਵਰ ਸਾਹਿਬ ਕਰਨਾ ਅਤੇ ਬਾਣੀ ਗੁਰੂ ਗੁਰੂ ਹੈ ਬਾਣੀ ਉੱਤੇ ਕਰਨਾ। ਕਈ ਦੇਖਦਾ, ਮਾਫ ਕਰਨਾ, ਮਹਾਰਾਜ ਦੀ ਹਜ਼ੂਰੀ ਵਿੱਚ ਪਾਠੀ ਸਿੰਘ ਬੈਠਾ ਹੋਵੇ, ਗ੍ਰੰਥ ਸਿੰਘ ਬੈਠਾ ਹੋਵੇ, ਸੰਗਤ ਦਾ ਕੋਈ ਬੈਠਾ ਹੋਵੇ ਅਤੇ ਮੇਰੇ ਵਰਗਾ ਆਉਂਦਾ, ਮੱਥਾ ਟੇਕਿਆ, ਚਵਰ ਸਾਹਿਬ ਚੱਕਿਆ, ਉਹਦੇ ਸਿਰ 'ਤੇ ਹੀ ਝੁਲਾ ਕੇ ਤੁਰ ਗਿਆ। ਜਿਹੜਾ ਹਜ਼ੂਰੀ 'ਚ ਬੈਠਾ ਇਹ ਚਵਰ ਸਾਹਿਬ ਉਹਦੇ ਸਿਰ 'ਤੇ ਨਹੀਂ ਚਲਾਉਣਾ। ਆ ਦੇਖਿਆ ਕਰੋ, ਰੋਜ਼ ਦੇਖਣ ਨੂੰ ਮਿਲਦਾ ਬੰਦੇ 'ਤੇ ਹੀ ਚਲਾਈ ਜਾਂਦੇ ਆ। ਇਹ ਸੀਸ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਚਵਰ ਸਾਹਿਬ ਹੋਣਾ ਚਾਹੀਦਾ, ਕਿਸੇ ਬੰਦੇ ਦੇ ਨਹੀਂ। ਔਰ ਦੂਜੀ ਗੱਲ ਬੇਨਤੀ ਕਰਾਂ, ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਕੋਈ ਬੈਠਾ ਹੋਇਆ ਤਾਂ ਸਾਨੂੰ ਲੋੜ ਨਹੀਂ। ਜੇ ਕੋਈ ਬੈਠਾ ਮਹਾਰਾਜ ਦੀ ਹਜ਼ੂਰੀ ਵਿੱਚ, ਫਿਰ ਸਾਨੂੰ ਲੋੜ ਨਹੀਂ ਹੈ। ਜਿਹੜਾ ਬੈਠਾ ਹੋਇਆ ਉਹ ਚਵਰ ਸਾਹਿਬ ਦੀ ਸੇਵਾ ਕਰ ਲਏਗਾ। ਇਹ ਤੁਹਾਡੀ ਭਾਵਨਾ ਨੂੰ ਠੇਸ ਨਹੀਂ ਹੈ, ਇਹ ਗੁਰੂ ਮਹਾਰਾਜ ਦਾ ਸਤਿਕਾਰ ਹੈ। ਅਸੀਂ ਤਾਂ ਜਿਹੜਾ ਬੈਠਾ ਉਹਦੇ ਉੱਤੇ ਹੀ ਚਵਰ ਸਾਹਿਬ ਕਰਕੇ ਚੱਲ ਜਾਂਦੇ ਹਾਂ। ਮਾਫ ਕਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ, ਬਾਬਾ ਬੁੱਢਾ ਜੀ ਇਹ ਚਵਰ ਸਾਹਿਬ ਤੁਹਾਡੇ 'ਤੇ ਨਹੀਂ, ਇਹ ਜੋ ਸ਼ਬਦ ਗੁਰੂ ਬਾਣੀ ਗੁਰੂ ਹੈ, ਅਸੀਂ ਇਹਦੇ ਉੱਤੇ ਚਵਰ ਸਾਹਿਬ ਦੀ ਸੇਵਾ ਨਿਭਾਉਣੀ ਹੈ। ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ ਆ ਗਏ ਦਰਬਾਰ ਸਾਹਿਬ, ਕੈਸਾ ਉਹ ਅੰਮ੍ਰਿਤ ਵੇਲੇ ਦਾ ਮਾਹੌਲ ਹੋਏਗਾ। ਸੰਗਤਾਂ ਹੱਥ ਜੋੜ ਕੇ ਖਲੋਤੀਆਂ ਹੋਈਆਂ ਨੇ, ਬਾਣੀ ਦਾ ਪਾਠ ਚੱਲ ਰਿਹਾ, ਕੀਰਤਨ ਹੋ ਰਿਹਾ, ਸ਼ਬਦ ਸਵਈਏ ਜਿਹੜੇ ਮਹਾਰਾਜ ਨੇ ਵਿੱਚ, ਜਿਵੇਂ ਪੰਜ ਗੁਰੂ ਸਾਹਿਬ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, ਜਿਨ੍ਹਾਂ ਨੇ 123 ਸਵਈਏ ਗੁਰੂ ਮਹਾਰਾਜ ਦੀ ਉਸਤਤ 'ਚ ਉਚਾਰਨ ਕੀਤੇ ਆ। ਅੱਜ ਵੀ ਤੁਸੀਂ ਦੇਖੋ ਇਸ ਸਥਾਨ 'ਤੇ ਵੀ, ਦਰਬਾਰ ਸਾਹਿਬ ਵੀ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਅਤੇ ਸਵਈਏ ਪੜ੍ਹੇ ਜਾਂਦੇ ਆ। 123 ਸਵਈਏ ਭੱਟਾਂ ਨੇ ਉਚਾਰਨ ਕੀਤੇ। ਫਿਰ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਬਾਬਾ ਸੁੰਦਰ ਜੀ, ਇਹ ਖਜ਼ਾਨਾ ਹੈ ਜਿਹੜਾ ਇਕੱਠਾ ਕਰਕੇ ਮਹਾਰਾਜ ਨੇ ਗ੍ਰੰਥ ਸਾਹਿਬ ਦੇ ਰੂਪ 'ਚ ਲਿਆਂਦਾ। ਅਤੇ ਜਦੋਂ ਦਰਬਾਰ ਸਾਹਿਬ ਆਏ ਜਿੱਥੇ ਅੱਜ ਪ੍ਰਕਾਸ਼ ਹੈ, ਤਾਂ ਉਹ ਇਹ ਵੀ ਧਿਆਨ ਰੱਖਿਓ, ਮਹਾਰਾਜ ਨੇ ਕੋਈ ਵੱਖਰੀ ਕਿਹੜੀ ਕਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਕੋਈ ਵੱਖਰੀ ਗੱਦੀ ਲਵਾਈ ਮਹਾਰਾਜ ਨੇ ਵੀ ਮੈਂ ਇੱਥੇ ਬੈਠਣਾ, ਅੱਜ ਵੀ ਕੋਈ ਗੱਦੀ ਲੱਗੀ ਹੈ ਦਰਬਾਰ ਸਾਹਿਬ ਵੱਖਰੀ, ਵੀ ਇੱਥੇ ਗੁਰੂ ਅਰਜਨ ਦੇਵ ਜੀ ਬੈਠੇ ਹੁੰਦੇ ਸੀ, ਇੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਹੁੰਦੇ ਸੀ। ਹਾਂ, ਜਦੋਂ ਅਕਾਲ ਤਖਤ ਸਾਹਿਬ ਜਾਓ ਤੇ ਪਲੰਗ ਦੇ ਹੇਠਾਂ ਚਾਦਰ ਤੇ ਸਾਨੂੰ ਵਿਛੀ ਦਿਸ ਜਾਂਦੀ ਹੈ, ਪਰ ਦਰਬਾਰ ਸਾਹਿਬ ਕੋਈ ਨਾ ਵੱਖਰੀ ਚਾਦਰ ਦਿਸਦੀ ਹੈ, ਨਾ ਵੱਖਰੀ ਗੱਦੀ, ਤੇ ਸਾਡੇ ਕੋਈ ਦੇਹਧਾਰੀ ਆ ਜਾਏ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹਦਾ ਗੱਦਾ ਲਾ ਦਿੰਦੇ ਹਾਂ। ਜੇ ਕੋਈ ਦੇਹਧਾਰੀ ਆ ਜਾਏ, ਅਸੀਂ ਭੱਜੇ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ, ਅਤੇ ਉਹਦੇ ਲਈ ਵੱਖਰੀ ਚਾਦਰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਰ ਦਿੰਦੇ ਹਾਂ। ਕਾਹਦੇ, ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਗੁਰੂ ਦੇ ਸਿੱਖ ਖਵਾਉਣ ਦੇ ਯੋਗ ਹਾਂ, ਪ੍ਰਕਾਸ਼ ਪੁਰਬ 'ਤੇ ਮਨਾ ਰਹੇ ਹਾਂ, ਕਹਿ ਤੇ ਰਹੇ ਹਾਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਮੰਨ ਰਹੇ ਹਾਂ। ਦੇਖੋ ਜਾ ਕੇ ਸਿਰ ਝੁੱਕ ਜਾਂਦਾ, ਮਹਾਰਾਜ ਜੀ ਇਹ ਕੀ ਕਰ ਰਹੇ ਨੇ, ਤੁਹਾਡੇ ਦਰਬਾਰ ਵਿੱਚ ਕੋਈ ਆ ਜਾਏ ਠੀਕ ਹੈ, ਕੋਈ ਮਹਾਂਪੁਰਖ ਹੋਏਗਾ ਆਪਣੀ ਜਗ੍ਹਾ ਹੈ, ਕੋਈ ਬਾਬਾ ਕੋਈ ਸੰਤ ਆਪਣੀ ਜਗ੍ਹਾ, ਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਨਹੀਂ ਹੈ। ਫਿਰ ਅਸੀਂ ਕਿਸ ਹੱਕ ਨਾਲ ਉਹਦੇ ਬਰਾਬਰ ਗੱਦੀ ਲਗਾਉਂਦੇ ਹਾਂ, ਕਿਸ ਹੱਕ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਅਤੇ ਉਹਨੂੰ ਮੱਥੇ ਟੇਕਦੇ ਹਾਂ, ਇਹ ਸਾਨੂੰ ਹੱਕ ਕਿਹਨੇ ਦਿੱਤਾ? ਕਿਹੜੀ ਕਿਹੜੀ ਗੱਲ ਕਰਾਂ, ਸਮਾਂ ਉੱਪਰ ਹੋ ਚੁੱਕਾ ਹੈ, ਕਿੰਨਾ ਕੁ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਕਿੰਨੀ। ਪਿੱਛੇ ਜੇ ਇੱਕ ਕਲਿੱਪ ਦੇਖਿਆ, ਇੱਕ ਦੇਹਧਾਰੀ ਹੈ, ਸਿਰ ਤੋਂ ਗੰਜਾ ਹੋਇਆ ਹੋਇਆ, ਕੇਸਾਧਾਰੀ ਵੀ ਨਹੀਂ ਹੈ, ਅਤੇ ਇੱਕ ਖਲੋ ਕੇ ਬਜ਼ੁਰਗ ਸ਼ਬਦ ਪੜ੍ਹ ਰਿਹਾ ਉਹਦੇ ਵਾਸਤੇ, ਇਹ ਉਸ ਵਾਸਤੇ ਸ਼ਬਦ ਥੋੜ੍ਹੀ ਦਿੱਤਾ ਸੀ ਮਹਾਰਾਜ ਨੇ। ਇਹ ਧੁਰ ਕੀ ਬਾਣੀ ਕਿਸੇ ਬੰਦੇ ਲਈ ਪੜ੍ਹਨ ਲਈ ਹੈ, ਇਹ ਤਾਂ ਆਪਣੇ ਆਪ ਨੂੰ ਸਵਾਰਨ ਲਈ ਅਤੇ ਨਿਰੰਕਾਰ ਨਾਲ ਜੋੜਨ ਵਾਸਤੇ ਹੈ। ਤੁਸੀਂ ਦੇਖੋ, ਇੱਕ ਸਿਰ 'ਤੇ ਇੱਕ ਵੀ ਵਾਲ ਨਹੀਂ ਹੈ ਉਹਦੇ, ਅਤੇ ਲੋਕ ਉਹਦੇ ਅੱਗੇ ਖਲੋ ਕੇ ਗੁਰਬਾਣੀ ਦਾ ਸ਼ਬਦ ਪੜ੍ਹ ਰਹੇ ਆ, ਅਤੇ ਅਸੀਂ ਸੁੱਤੇ ਪਏ ਹਾਂ। ਸਾਡੀ ਕੌਮ ਸੁੱਤੀ ਪਈ ਹੈ, ਕੋਈ ਜਾਗਣ ਵਾਲਾ ਨਹੀਂ, ਕੋਈ ਸੁਚੇਤ ਕਰਨ ਵਾਲਾ ਨਹੀਂ, ਕਿਉਂਕਿ ਅਸੀਂ ਸੁੱਤੇ ਪਏ ਹਾਂ। ਸਾਨੂੰ ਕੌਣ ਸੁਚੇਤ ਕਰੇ? ਘਰ ਦਾ ਖਜ਼ਾਨਾ ਉਦੋਂ ਲੁੱਟਿਆ ਜਾਂਦਾ ਜਦੋਂ ਘਰ ਦੇ ਮੈਂਬਰ ਸੌਂ ਜਾਂਦੇ ਆ। ਜੇ ਜਾਗਦੇ ਹੋਣ ਤਾਂ ਮਜਾਲ ਹੈ ਕੋਈ ਖਜ਼ਾਨਾ ਲੁੱਟ ਕੇ ਲੈ ਜੇ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕੋਈ ਵੱਖਰਾ ਥਾਂ ਨਹੀਂ ਬਣਾਇਆ। ਅੱਜ ਵੀ ਸਬੂਤ ਹੈ, ਦਰਬਾਰ ਸਾਹਿਬ ਤੁਸੀਂ ਜਾਂਦੇ ਹੋ, ਮਹਾਰਾਜ ਸੰਗਤ ਵਿੱਚ ਖਲੋਤੇ ਨੇ ਅਤੇ ਬਾਬਾ ਬੁੱਢਾ ਜੀ ਨੂੰ ਕਿਹਾ, ਭਾਈ ਬੁੱਢਾ ਖੋਲੋ ਗ੍ਰੰਥ, ਲਿਹੋ ਵਾਕ, ਸੁਣੇ ਸਭ ਪੰਥ। ਮਹਾਰਾਜ ਜੀ ਕਹਿੰਦੇ ਵਾਕ ਲਓ, ਹੁਕਮ ਲਓ। ਅਤੇ ਜਦੋਂ ਪ੍ਰਕਾਸ਼ ਕੀਤਾ, ਸਵੱਈਏ ਪੜੇ ਗਏ ਹੋਣਗੇ ਉਦੋਂ ਵੀ, ਪ੍ਰਕਾਸ਼ ਕੀਤਾ ਸੂਹੀ ਰਾਗ ਦੇ ਵਿੱਚ, ਗੁਰੂ ਮਹਾਰਾਜ ਦਾ ਹੀ ਉਚਾਰਨ ਕੀਤਾ ਹੋਇਆ ਸ਼ਬਦ ਹੈ।

ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਆਵਾਜ਼, ਇਹ ਪਹਿਲਾ ਆਵਾਜ਼, ਪਹਿਲਾ ਹੁਕਮ ਸੀ ਦਰਬਾਰ ਸਾਹਿਬ ਤੋਂ, ਚਾਰ ਦਰਵਾਜ਼ਿਆਂ ਤੋਂ ਆਵਾਜ਼ ਬਾਹਰ ਜਾਂਦੀ ਹੈ ਕਿ ਇਹ ਉਹ ਖਲੋ ਗਿਆ ਜਿਹੜਾ ਸਾਰੇ ਧਰਮਾਂ ਅਤੇ ਵਰਗਾਂ ਨੂੰ ਸਾਂਝਾ ਪਿਆਰ ਕਰਨ ਵਾਲਾ ਹੈ, ਸਾਂਝਾ ਉਪਦੇਸ਼ ਦੇਣ ਵਾਲਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕਹੋ ਸਾਂਝਾ, ਵਧਾਈਆਂ ਦਿੱਤੀਆਂ ਗਈਆਂ। ਅੱਜ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਸਾਰਾ ਦਿਨ ਕੀਰਤਨ ਚੱਲਿਆ। ਬਸ ਇੱਕ ਦੋ ਮਿੰਟ ਹੋਰ, ਸ਼ਾਮਾਂ ਦਾ ਵੇਲਾ ਹੋਇਆ ਅਤੇ ਮਹਾਰਾਜ ਜੀ ਇਹ ਗ੍ਰੰਥ ਸਾਹਿਬ ਜੀ ਸੁੱਖ ਆਸਨ ਕਿੱਥੇ ਕਰਨੇ ਆ? ਮਹਾਰਾਜ ਜੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਕੋਠਾ ਸਾਹਿਬ ਹੈ ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ, ਇਹ ਕੋਠਾ ਸਾਹਿਬ ਕਿਉਂ ਹੈ? ਜਿੰਨੀ ਸਰੋਵਰ ਦੀ ਮਿੱਟੀ ਨਿਕਲੀ ਸੀ ਨਾ ਗੁਰੂ ਰਾਮਦਾਸ ਮਹਾਰਾਜ ਵੇਲੇ, ਇਹ ਇੱਥੇ ਇਕੱਠੀ ਕੀਤੀ ਗਈ ਅਤੇ ਇੱਕ ਕੋਠਾ ਬਣ ਗਿਆ। ਇਹ ਸਰੋਵਰ ਵਿੱਚੋਂ ਨਿਕਲੀ ਹੋਈ ਮਿੱਟੀ 'ਚੋਂ ਬਣਿਆ ਹੋਇਆ ਹੈ। ਖੈਰ ਸਾਹਿਬ ਕਹਿੰਦੇ ਉਹ ਜਿਹੜਾ ਪਲੰਘ ਜਿੱਥੇ ਅਸੀਂ ਆਰਾਮ ਕਰਦੇ ਹਾਂ ਨਾ, ਉਹਦੀ ਵਿਛਾਈ ਬਦਲ ਦਿਓ, ਅੱਜ ਤੋਂ ਗ੍ਰੰਥ ਸਾਹਿਬ ਜੀ ਉੱਥੇ ਆਰਾਮ ਕਰਨਗੇ ਸੁੱਖ ਆਸਨ ਰਾਤਰੀ ਵੇਲੇ। ਅਤੇ ਮਹਾਰਾਜ ਤੁਹਾਡਾ ਬਰਾਬਰ ਕੋਈ ਪਲੰਘ? ਮਹਾਰਾਜ ਕਹਿੰਦੇ ਨਹੀਂ, ਨਾ ਬਰਾਬਰ ਆਸਣ ਲੱਗੇਗਾ, ਨਾ ਬਰਾਬਰ ਪਲੰਘ ਜਿਹੜਾ ਉਹ ਰੱਖਿਆ ਜਾਏਗਾ। ਮਹਾਰਾਜ ਤੁਸੀਂ ਕਿੱਥੇ? ਮਹਾਰਾਜ ਕਹਿੰਦੇ ਮੈਂ ਪਲੰਘ ਦੇ ਹੇਠਾਂ ਲੇਟ ਜਿਆਂ ਕਰਾਂਗਾ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਵੱਡੇ ਹੋ ਗਏ ਅਸੀਂ, ਗੁਰੂ ਸਾਹਿਬ ਤੋਂ ਵੱਧ ਸਿਆਣੇ ਹੋ ਗਏ। ਮਹਾਰਾਜ ਕਹਿੰਦੇ ਮੈਂ ਥੱਲੇ ਚਾਦਰ ਵਿਛਾ ਦਿਆ ਕਰੋ, ਮੈਂ ਉਸ ਪਲੰਘ ਦੇ ਹੇਠਾਂ ਆਰਾਮ ਕਰਾਂ, ਪਰ ਬਾਣੀ ਦੀ ਬਰਾਬਰੀ ਨਹੀਂ, ਬਾਣੀ ਦੇ ਬਰਾਬਰ ਨਹੀਂ। ਸਤਿਗੁਰੂ ਮਹਾਰਾਜ ਅੱਜ ਵੀ ਤੁਸੀਂ ਜਾਓ ਭਾਵੇਂ ਦਰਬਾਰ ਸਾਹਿਬ ਅਤੇ ਭਾਵੇਂ ਅਕਾਲ ਤਖਤ ਸਾਹਿਬ, ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਅਤੇ ਹੋਰ ਕੁਛ ਨਹੀਂ, ਉੱਧਰ ਜਿਹੜਾ ਪਲੰਘ ਸਾਹਿਬ ਹੈ ਅਕਾਲ ਤਖਤ ਸਾਹਿਬ, ਉੱਥੇ ਥੱਲੇ ਤੁਹਾਨੂੰ ਅੱਜ ਵੀ ਚਾਦਰ ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਪ੍ਰਤੱਖ ਆਪ ਉੱਥੇ ਆਰਾਮ ਕਰਦੇ ਰਹੇ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਪੁਰਬ ਦੀਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਸਭਨਾਂ ਵੱਲੋਂ ਆਪ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਜੀ। ਆਪ ਵੀ ਜੁੜੋ, ਹੋਰਾਂ ਨੂੰ ਜੋੜੋ, ਬਾਣੇ ਬਾਣੀ ਦੇ ਧਾਰਨੀ ਬਣੋ, ਬਾਣੀ ਦਾ ਸਤਿਕਾਰ ਬਾਣੀ ਦਾ ਪਿਆਰ ਸਾਡੇ ਮਨਾਂ ਵਿੱਚ ਬਣ ਜਾਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਹੋ ਸਕੇ ਜੀ। ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਨਵਾਈਆਂ ਸਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰੇ ਆ ਤੂੰ ਸਦਾ ਰਹੋ ਫੁਰਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਥ ਸੁਆਮੀ ਸੋ ਕੇ ਮਨ ਉਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰਾ ਸਭ ਕਿਛੁ ਹੈ ਸਦੇਹ ਸੁਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਉਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਵਾਈ ਵਸਿਆ ਜਿਨੇ ਸਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੈਠੋ ਇਸਨੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਭ ਤਿਤ ਕਰ ਸੁਪਾਗੈ ਕਰ ਸੁਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਸ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬਿਟ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇਆ ਉਤਰੇ ਸਗਲ ਵਿਸੋਰ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪੁਇਤ ਸਤਿਗੁਰ ਰਹਿਆ ਪਰ ਪੂਰੇ ਬਿਨਵਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਅਰਦਾਸ ਜੀਉ, ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਮਾਰਗ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਸਗਲ ਸਮਗਰੀ ਤੁਮਰੈ

ਤੇ ਨਾਮ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਮ ਲੈਂਗੇ, ਖੁਆਰ ਹੋਏ ਸਮ ਲੈਂਗੇ, ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਵ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਡ ਅਬਰ ਨ ਕੋਏ ਬਾਹੋ ਅਗਮ ਅਥਾ ਹੈ ਬਾਹੋ ਸੱਚਾ ਸੋਏ ਉਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚੇਤਾਰੇ

ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ।

ਰਹਾਉ। ਹਰ ਕੇ ਸੰਤ ਸੁਣੋ ਜਨ ਪਾਈ, ਗੁਰ ਸੇਵਿਓ ਬੇਗ ਬੇਗਾਲੀ। ਸਤ ਗੁਰ ਸੇਵ ਖਰਚ ਹਰ ਬੰਦੋ, ਮਤ ਜਾਣੂ ਅੱਜ ਕੇ ਕਾਲੀ। ਹਰ ਕੇ ਸੰਤ ਜਪ ਹਰ ਜਪਣਾ, ਹਰ ਸੰਤ ਚੱਲੇ ਹਰ ਨਾਲੀ। ਜਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

0: Charlie Lartel abi. Gerçekten.
1: Vay Rıcı, vay Rıcı, vay Rıcı.

ਸੋ ਇੱਥੇ ਹੀ ਦਾਸਰਾਂ ਦੇ ਜੱਥੇ ਪਾਸੋਂ ਕੀਰਤਨ ਦੀ ਸਮਾਪਤੀ ਹੈ ਜੀ। ਪਠਾਨਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਨਿੱਘੀ ਗੋਦ ਵਿੱਚ ਬਿਠਾ ਕਰਕੇ ਇਸ ਭਾਗਮਈ ਕੀਰਤਨ ਦੀਆਂ ਸੇਵਾਵਾਂ ਹਾਜ਼ਰੀਆਂ ਆਪ ਬਖਸ਼ਿਸ਼ ਕਰਕੇ ਲਿੱਤੀਆਂ ਹਨ। ਕੀਰਤਨ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੇ ਆਪਾਂ ਨੂੰ ਚੁੱਕਾ ਗਲਤੀ ਨੂੰ ਨਾਸ਼ ਤਾਰ ਲੈਣਾ ਜੀ। ਗੱਜ ਵੱਜ ਕੇ ਇਸ ਚੀਜ਼ ਦਿਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਪਣ ਗੁਰੂ ਪਾਣਿ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਇਆ ਕੇ ਲੈ ਸਗਲ ਜਗਤ ਚੰਗਿਆਂ ਬੁਰਿਆਂ

Tengo que hablar con Lucas.

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ।

ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ।

ਉਂਝ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਮਹਾਰਾਜ ਜੀਆਂ ਨੇ ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਪਾਵਨ ਅਸਥਾਨ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀਆਂ ਦਾ ਪਾਵਨ ਸਰੂਪ ਲਿਖਵਾ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਸੁਭਾਏ ਮਾਨ ਕਰਕੇ ਆਪ ਚਵਰ ਸਾਹਿਬ ਦੀ ਸੇਵਾ ਨਿਭਾਉਂਦਿਆਂ ਹੋਇਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੇ ਸ਼ੁਭ ਦਿਹਾੜੇ ਪਹਿਲੀ ਵੇਰ ਪ੍ਰਕਾਸ਼ ਕਰਵਾਇਆ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ, ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ।

ਸਤਨਾਮ ਵਾਹਿਗੁਰੂ ਸਾਹਿਬ ਜੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਨਕੇ ਕਰਮ ਲਿਖੀ ਤਿਸ ਹਿਰਦੇ ਸਮਾਣੀ ਰਾਮ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਰਾਣੀ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਅੱਠ ਪੈਰ ਸਿਮਰੋ ਹਰ ਪ੍ਰਾਣੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਸੋ ਕਹੋ ਟਲ ਗੁਰ ਸੇਵੀਐ ਅਹੀਨੇ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਿਖਰਾਤੇ

ਕਰਤਾ ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੀਤ ਚਲਹ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣਹੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਦ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪਹੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨਾ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਜਨਾ ਪੱਗ ਰਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਜਨ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Ahí está, ¿no?

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਠਾਕੁਰ ਤੁਮ ਪਹਿਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ

ਰਾਜ ਆਪ ਜੀ ਦੇ ਹਜ਼ੂਰ ਆਪ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਨਾਇੰਦਰ ਨਾਮ ਸਿਮਰਨ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਹਾਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਰਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸੱਜਣ।

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਹ ਗਾਉੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ, ਤਿਤਕਰ ਗਾਵਹੋ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭੋ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜਿਹੜੇ ਸੰਭਾਲੀਅਣ ਦੇਖੇਗਾ ਦੇਵਨਹਾਰ। ਤੇਰੇ ਦਾਣੇ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਵੈ ਸਾਹਿਬ ਸਿਉ ਮੇਲ। ਘਰ ਘਰ ਹੋ ਪਹੁੰਚਾ ਸਦੜ ਨਿਤ ਪਵਨ, ਸਦਨਹਾਰਾ ਸਿਮਰਿਐ ਨਾਨਕ ਸੇ ਦਿਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸੂਏ ਚੱਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਉ। ਸਹਿਸ ਤਵ ਨੈਣ ਨੈਣ ਹੈ ਤੋਏ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਣ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੇ, ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਣ ਦਿਨੋ ਮੋਹੇ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿਗ ਕੋ ਹੋਏ ਜਾ ਕੇ ਤ੍ਰਿਣਾਏ ਵਾਸਾ। ਰਾਹ ਗਾਉੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਪਰੇ ਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ। ਕਰ ਸਾਧੂ ਅੰਜੁਲੀ ਪੁਣ ਵੱਡਾ ਹੈ ਕਰ ਡੰਡੋਤ ਪੁਣ ਵੱਡਾ ਹੈ ਰਹਾਉ, ਸਾਕਤ ਹਰ ਸਾਧਨਾ ਜਾਣੇ ਆ ਤਿਨੇ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲਿਆ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪ੍ਰਗ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਹ ਗਾਉੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ ਗੈ ਬਸਨ ਸੁਹੇਲਾ। ਆਓ ਦਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲਕਾ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆ ਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦੇ ਆ ਗਏ ਔਰ ਵਾਹਿਗੁਰੂ।

0: ਨਗਾ ਫੇਰੇ ਜਾਂ ਵਿਸਮਾਦ ਪਾਣ ਵਿਸਮਾਦ ਪਾਣ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪਰਾਣ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾ ਸਾਲਾ ਵਿਸਮਾ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿੜਾ ਨਰਿਆ ਵਿਸਮਾਦ ਨਾਨਕ ਬੁਜਨ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸ਼ਾ ਕੁਦਰਤ ਸੁਣੀਆਂ ਕੁਦਰਤ ਭਾਵ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤ ਤਾਕ ਕੋ ਤਾਕ ਪੌੜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਿੱਖੋ ਨੈਣ, ਕਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਧਾਰਨ, ਬਸੈ ਸੰਤ ਜਿਸ ਹਿਰਦੈ ਦੁੱਖ ਦਰਦ ਨਿਵਾਰਨ, ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ ਪਇਓ ਤਹ ਸਮਸਰ ਸੋਈ, ਤਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਪਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ।
1: ਅੰਤ ਨ ਪਾਵਤ ਦੇਵ ਸਬੈ ਮੁਨ, ਇੰਦਰ ਮਹਾਸ਼ਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਕਰੀ, ਮਥ

ਸਤਰੂਪ ਸਤਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪਰਤਕ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਜੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰਹੋ ਕਲ ਜੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰਹੋ।

सिर सहादे साहो जिस पास बैठया सोही सबना दा विसाहो सबना

ਪਰਗਾਰਾਂਦਿਆਰਸਰਚਿਓ ਰਾਮ ਭਗਤ ਨਹਿ ਕਿਨੀ ਰਹਾ ਮੁਕਤ ਪੰਥ ਜਨ ਤੈਨਾਹਨ ਧਨ ਜੁਰਨ ਕੋਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਵਿਰਤ

मन रे कौन कुमत तैलिनी, पर दारा निंदिया रस च्यो।

0: ਜਨਜਾਨ ਨਾਨਕ ਮੂਸੇ ਗਿਆਨ ਬਿਹਵਨੀ ਕਾਏ ਗਿਆ ਜਮ ਕਾਲ ਮਾਲਾ ਪਹਿਲਾ
1: ਵਾਇਨ ਚੱਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝੱਟ ਪਾਏ ਵੇਖੈ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾਂ ਕਾ ਕਿਆ ਸਗਲ ਜਹਾਨ ਸੇਵਕ ਸੇਵਕ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੋ ਚਰਕਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦਿਆਂ ਲੈਣਾ ਸਾਹਾ ਸੋਏ ਚਾੜ ਪਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਦ ਪਵਾਏ ਸੋਏ ਪਿਆ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸੇ ਰੋਏ ਉੱਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ ਪੜੀ

0: ਤੇ ਨਾ ਆਪੇ ਤੇਰੇ ਸਾਰ ਨਾਨਕ ਭਗਤਾਂ ਭੁਖ ਸਲਾਣ ਸਚਨਾ ਮੈਂ ਆਧਾਰ ਸਦਾਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਿਕ ਮਿਆਰ ਘੜ ਪਾਂਡੇ ਇੱਟਾਂ ਕਿਆਂ ਜਲਦੀ ਕਰੇ ਪੁਕਾਰ ਜਲ ਜਲ ਰੂਵੈ ਬੱਪੜੀ ਝੜ ਝੜ ਪਵੰਗੇ ਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ ਪੜ ਬਿਨ ਸਤਿਗੁਰ

ਹੋਂ ਵਿੱਚ ਸਚਿਆਰ ਗੁੜਿਆਰ ਹੋਂ ਵਿੱਚ ਪਾਪੁਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਸਹਿ ਹੋਂ ਵਿੱਚ ਰੋਵੇ ਹੋਂ ਵਿੱਚ ਪਰੀਆਂ ਹੋਂ ਵਿੱਚ ਧੋਵੇ ਹੋਵੇ ਜਾਤੀ ਦਿਨ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁਖ ਮੁਕਤ ਕਿਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਵੇ ਛਾਇਆ ਹੋਂ ਮੈਂ ਘਰ ਘਰ ਜੰਤੂ ਪਾਇਆ।

ਹੋ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹੋ ਜਾਏ ਹੋ ਮੈਂ ਇਹੋ ਹੁਕਮੈ ਪਿਆ ਕਿਰਤ ਫਰਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਣੋ ਨਾਨਕ ਕਹੈ ਸੁਣੋ ਜਣੋ ਇਤ ਸੰਜਮ ਦੁਖ ਜਾਏ ਪੌੜੀ ਸੇਵਕ।

ਕੋੜੀ ਸੇਵ ਕੀਤੀ ਸੰਤੋਖ ਜਿਨ ਸੱਚੋ ਸੱਚ ਧਿਆਇਆ। ਉਨੀ ਮੰਦੇ ਪੈ ਨਾ ਰੱਖਿਓ ਕਰ ਸੁਕਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੈ ਬੰਧਨ ਨ ਪਾਨੀ ਥੋੜਾ ਕਾਇਆ। ਤੂੰ ਬਖਸ਼ਿਸ਼ ਅਗਲਾਨ ਦੇਵੇ ਚੜੈ ਸਵਾਇਆ। ਵਡਿਆਈ ਵਟਾ ਪਾਇਆ ਵਡਿਆਈ ਵਟਾ ਪਾਇਆ।

ਜੋਗ ਵਿਵਾਣ ਲਖ ਸੁਰਤਨ ਸੰਗਰਾਮ ਰਨ ਮਹਿ ਛੁੱਟੈ ਪੁਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜ੍ਹੈ ਪਾਠ ਪੁਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ।

मिटता है, मिट्टी में जिस मिला सब तक